ਪਿਹਤੇ ਧਾਰੀਐ ਦੇਖੇ ਕਿਤਾ ਆਪਣਾ ਦਰਕ ਚਿਪਕੇ ਸਾਰੀ ਆਇਆ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਆਇਆ।

Morgane, coi tare vai gri, pai si pare te, Morgane.

जियो में तेरा सचिया बाज जा जियो में सब

ਚੜ੍ਹਦੀ ਕਲਾ ਬਖਸ਼ਣੀ। ਸਾਲਾਨਾ ਬਰਸੀ ਦੇ ਨਿਮਿੱਤ ਆਤਮਿਕ ਸ਼ਾਂਤੀ ਲਈ ਸਵਰਗਵਾਸੀ ਸੁਰਿੰਦਰ ਕੌਰ ਕਰੋੜਪਤੀ ਪਰਿਵਾਰ ਵੱਲੋਂ ਲੰਗਰਾਂ ਵਿੱਚ 1000 ਰੁਪਈਏ ਹਾਜ਼ਰ ਹੋਏ ਹਨ। ਸੱਚੇ ਪਾਤਸ਼ਾਹ ਕਿਰਪਾ ਕਰਨਾ, ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਦੀ ਚੜ੍ਹਦੀ ਕਲਾ ਰੱਖਣੀ। ਕਾਕਾ ਤਰਨਜੋਤ ਸਿੰਘ ਸਪੁੱਤਰ ਸਰਦਾਰ ਅਰਵਿੰਦ ਸਿੰਘ ਜੀ ਬਾਲਾਖਾਨਾ ਸਾਹਿਬ ਜੀ ਦੇ ਨਿਸ਼ਾਨ ਸਾਹਿਬ ਜੀ ਦੇ ਚੋਲੇ ਦੀ ਭੇਟਾ 751 ਰੁਪਈਏ ਹਾਜ਼ਰ ਕਰਦੇ। ਪਾਤਸ਼ਾਹ ਕਿਰਪਾ ਕਰਨਾ, ਕਾਕੇ ਦੀ ਚੜ੍ਹਦੀ ਕਲਾ ਰੱਖਣੀ, ਦੀਰਘ ਆਯੂ ਦੀ ਦਾਤ ਗੁਰਸਿੱਖੀ ਜੀਵਨ ਪਰਿਵਾਰ ਦੀ ਚੜ੍ਹਦੀ ਕਲਾ ਰੱਖਣੀ। ਜਨਮ ਦਿਨ ਦੇ ਖੁਸ਼ੀਆਂ ਵਜੋਂ ਪਰਮੀਤ ਸਿੰਘ ਸਪੁੱਤਰ ਸਰਦਾਰ ਥਾਨ ਸਿੰਘ ਜੀ ਬੁੰਗਈ ਲੰਗਰਾਂ ਵਿੱਚ 500 ਰੁਪਈਏ ਹਾਜ਼ਰ ਕਰਦੇ। ਪਾਤਸ਼ਾਹ ਕਿਰਪਾ ਕਰਨਾ, ਦੀਰਘ ਆਯੂ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣਾ, ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ। ਜਨਮ ਦਿਨ ਦੇ ਖੁਸ਼ੀਆਂ ਵਜੋਂ ਸਰਦਾਰ ਤਰਨਜੋਤ ਸਿੰਘ ਜੀ ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ। ਪਾਤਸ਼ਾਹ ਕਿਰਪਾ ਕਰਨਾ, ਦੀਰਘ ਆਯੂ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣਾ, ਚੜ੍ਹਦੀ ਕਲਾ ਰੱਖਣੀ। ਜੀ ਗਰੀਬ ਨਿਵਾਜ, ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਨਜ਼ਰ ਭੇਟ ਹਾਜ਼ਰ ਹੋਏ ਹਨ, ਸੱਚੇ ਪਾਤਸ਼ਾਹ ਕਿਰਪਾ ਕਰਨਾ, ਸਾਰਿਆਂ ਦੇ ਕਾਰਜ ਰਾਸ ਕਰਨੇ, ਸਿੱਖੀ ਸਿਦਕ ਨਾਮਦਾਨ ਦੀ ਬਖਸ਼ਿਸ਼ ਕਰਨੀ, ਕਾਰਜ ਰਾਸ ਕਰਨੇ, ਯਾਤਰਾ ਸਫਲੀ ਕਰਨੀ। ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਜਿਨ੍ਹਾਂ ਜਿਨ੍ਹਾਂ ਗੁਰਮੁਖ

ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਗੁਰਮੁਖੋ ਸਾਰੇ ਪਹਿਲੀ ਵਾਰ ਅੰਮ੍ਰਿਤ ਛਕ ਰਹੇ ਸਾਧ ਸੰਗਤ ਜੀ, ਤਖ਼ਤ ਸਾਹਿਬ ਜੀ ਤੇ

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਖੁੱਲ੍ਹੇ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ, ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਜੇ ਹੋਏ ਦਰਬਾਰ ਦੇ ਅੰਦਰ ਸਤਸੰਗਤ ਰੂਪੀ ਗੁਰੂ ਗੋਦ ਦੇ ਅੰਦਰ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੇ ਪਾਵਨ ਦਰ ਘਰ ਦੀ ਨਿੱਤ ਦੀ ਮਰਿਆਦਾ ਦੇ ਅਨੁਸਾਰ ਸਮਾਂ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਣਾ ਵਿਖੇ ਹਾਜ਼ਰੀਆਂ ਭਰ ਕੇ ਹੋਰ ਲਾਭ ਪ੍ਰਾਪਤ ਕਰਨੇ ਦਾ ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਣਾ ਦਾ ਧਿਆਨ ਧਰਦਿਆਂ ਆਤਮਿਕ ਰਸ ਮਾਣੀਏ। ਮਨ ਦੀ ਪਵਿੱਤਰਤਾ ਅਤੇ ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਅੰਮ੍ਰਿਤ

0: ਸ਼ਾਂਤੀ ਦੇ ਪੁੰਜ ਗੁਰਬਾਣੀ ਦੇ ਮੁਜਸਮੇ ਪ੍ਰਮਾਣ ਪੁਰਖ ਪੰਚਮ ਅਵਤਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਦੀ ਬੇਨਤੀ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਜਾਣੇ ਅਣਜਾਣੇ ਸਾਡੇ ਪਾਸੋਂ ਐਸੇ ਕਰਮ ਹੋ ਜਾਂਦੇ ਨੇ ਜਿਹੜੇ ਜੰਮਾਂ ਦੇ ਮਾਰਗ ਦੇ ਉੱਪਰ ਲੈ ਜਾਣ ਵਾਲੇ ਨੇ, ਜੰਮ ਲੋਕ ਨੂੰ ਲੈ ਜਾਣ ਵਾਲੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ, ਕਿਰਪਾਲਤਾ ਕਰਕੇ ਸਾਨੂੰ ਐਸੇ ਉਪਦੇਸ਼ ਦੀ ਦਾਤ ਦਿਓ ਜਿਸ ਦੇ ਨਾਲ ਸਾਨੂੰ ਜੰਮਾਂ ਦੇ ਰਸਤੇ ਨਾ ਜਾਣਾ ਪਵੇ। ਤਾਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ ਜੀਓ,
1: ਆਜਮਾ ਬੈਸਿਓ ਹਰ ਹਾਟ।
0: ਜਮਾ ਦੇ ਰਸਤੇ ਤੋਂ ਬਚਣ ਵਾਸਤੇ ਗੁਰਸਿੱਖ ਦਾ ਜੀਵਨ, ਜਗਿਆਸੂ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ? ਸਤਿਗੁਰੂ ਜੀ ਆਪਣੇ ਤੇ ਢੁਕਾ ਕੇ, ਆਪਣੇ ਤੇ ਘਟਾ ਕਰਕੇ ਉਪਦੇਸ਼ ਨੂੰ ਦੇਣਾ ਕਰਦੇ ਨੇ। ਹਜ਼ੂਰ ਫਰਮਾਉਂਦੇ ਨੇ ਆਜ ਮੈਂ, ਅੱਜ ਅਰਥਾਤ ਇਸ ਮਨੁੱਖਾ ਜਨਮ ਦੇ ਅੰਦਰ, ਬੈਸਿਓ ਹਰ ਹਾਟ, ਅਸੀਂ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੀ ਸਤ ਸੰਗਤ ਰੂਪੀ ਹੱਟ ਦੇ ਉੱਪਰ ਬੈਠੇ ਹਾਂ।
1: ਨਾਮ ਰਾਸ ਸਾਂਝੀ ਕਰ ਜਨ ਸਿਉ।
0: ਮਹਾਰਾਜ ਆਪ ਜੀ ਨੇ ਹੱਟ ਸ਼ਬਦ ਵਰਤਿਆ। ਵੱਡਾ ਹੱਟ ਕੋਈ ਖੋਲਣਾ ਹੋਵੇ, ਬਣਾਉਣਾ ਹੋਵੇ ਤੇ ਨਾਲ ਕੋਈ ਭਾਈਵਾਲ ਕੋਈ ਸਾਂਝੀਵਾਲ ਬਣਾਏ ਜਾਂਦੇ ਨੇ। ਆਪ ਜੀ ਨੇ ਕੋਈ ਸਾਂਝੀਵਾਲ ਕੋਈ ਭਾਈਵਾਲ ਵੀ ਬਣਾਇਆ ਹੈ। ਤੇ ਸਤਿਗੁਰੂ ਜੀ ਫਰਮਾਉਂਦੇ ਨੇ ਨਾਮ ਰਾਸ, ਨਾਮ ਨੂੰ ਪ੍ਰਾਪਤ ਕਰਨ ਵਾਸਤੇ ਜਿਨ੍ਹਾਂ ਸੰਤ ਜਨਾਂ ਦੇ ਕੋਲ ਸ਼ਰਧਾ ਰੂਪੀ ਰਾਸ ਹੈ ਨਾ, ਸਾਂਝੀ ਕਰ ਜਨ ਸਿਓ, ਉਹਨਾਂ ਸੰਤ ਜਨਾਂ ਦੇ ਨਾਲ ਅਸਾਂ ਨੇ ਸਾਂਝੀ ਵਾਲਤਾ ਭਾਈ ਵਾਲੀ ਬਣਾਈ ਹੈ। ਭਾਈ ਇਸ ਪ੍ਰਕਾਰ ਸੰਤ ਜਨਾਂ ਦੇ ਨਾਲ ਸਾਂਝੀ ਵਾਲ ਬਣਾ ਕਰਕੇ ਮਨੁੱਖਾ ਜਨਮ ਦੇ ਅੰਦਰ ਸਤ ਸੰਗਤ ਰੂਪੀ ਹੱਟ ਤੇ ਬੈਠ ਕਰਕੇ ਜਪਣਾ ਕਰੀਏ ਸਤਨਾਮ
1: ਸ੍ਰੀ ਵਾਹਿਗੁਰੂ,
0: ਫਿਰ ਜਾਓ ਨਾ ਜਮ ਕੈ ਘਾਟ। ਭਾਈ ਫਿਰ ਜਮਾ ਦੀ ਘਾਟ, ਜਮਾ ਦੇ ਰਸਤੇ ਨਹੀਂ ਜਾਣਾ ਪੈਂਦਾ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਆਪਣੇ ਤੇ ਢੁਕਾ ਕੇ ਪਾਵਨ ਉਪਦੇਸ਼ ਸਰਬਤ ਸੰਸਾਰ ਨੂੰ ਸਾਂਝਾ ਬਖਸ਼ਿਆ ਹੈ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ,
1: ਅਨੁਗ੍ਰਹੋ ਪਾਰ ਬ੍ਰਹਮ ਰਾਖੇ।
0: ਭਾਈ ਜਿਹੜੇ ਸੰਤ ਜਨਾਂ ਦੇ ਨਾਲ ਮਿਲ ਕਰਕੇ ਸਤ ਸੰਗਤ ਰੂਪੀ ਹੱਟ ਦੇ ਵਿੱਚ ਬੈਠਦੇ ਨੇ ਨਾ, ਹਰੀ ਪਰਮੇਸ਼ਰ ਜੀ ਤਿੰਨਾਂ ਦੇ ਉੱਪਰ ਆਪਣਾ ਅਨੁਗ੍ਰਹ ਧਾਰਨ ਕਰਕੇ, ਆਪਣੀ ਕਿਰਪਾ ਦ੍ਰਿਸ਼ਟੀ ਧਾਰਨ ਕਰਕੇ ਰੱਖਦੇ ਹਨ।
1: ਭ੍ਰਮ ਕੇ ਖੁੱਲੇ ਕਪਾਟ
0: ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਫਿਰ ਪਾਰ ਬ੍ਰਹਮ ਪਰਮੇਸ਼ਰ ਜੀ ਇਵੇਂ ਰੱਖ ਲੈਂਦੇ ਨੇ ਆਪਣੀ ਸ਼ਰਨ ਦੇ ਵਿੱਚ ਲੈ ਕਰਕੇ, ਆਪਣੇ ਇਸ ਪ੍ਰਕਾਰ ਚਰਣਾਂ ਦੇ ਨਾਲ ਲਗਾ ਕਰਕੇ ਕਿ ਜਿਹੜੇ ਜੂਨੀਆਂ ਦੇ ਵਿੱਚ ਲੈ ਜਾਣ ਵਾਲੇ ਪੰਜ ਪ੍ਰਕਾਰ ਦੇ ਭਰਮ ਨੇ ਨਾ, ਉਹਨਾਂ ਭਰਮਾਂ ਦੇ ਬੱਜਰ ਕਪਾਟ ਸਤਿਗੁਰੂ ਜੀ ਖੋਲ੍ਹ ਦਿੰਦੇ ਨੇ। ਜਦੋਂ ਭਰਮਾਂ ਦੇ ਬੱਜਰ ਕਪਾਟ ਖੁੱਲ ਗਏ, ਫਿਰ ਨਾਮ ਦੀ ਬਰਕਤ ਦੇ ਨਾਲ ਜੀਵ ਜਮ ਮਾਰਗ ਨਹੀਂ ਜਾਂਦਾ ਹੈ।
1: ਸੁਮਾਰ ਸਾਹੋ ਪ੍ਰਭ ਪਾਇਆ।
0: ਮਹਾਰਾਜ ਸਤ ਸੰਗਤ ਰੂਪੀ ਹੱਟ ਦੇ ਉੱਪਰ ਬੈਠ ਕਰਕੇ ਨਾਮ ਜਪਣੇ ਦੇ ਸਦਕਾ ਹੋਰ ਕੀ ਪ੍ਰਾਪਤ ਹੁੰਦਾ ਹੈ? ਸਤਿਗੁਰੂ ਜੀ ਫਰਮਾਉਂਦੇ ਨੇ ਉਹ ਸਾਹੂ ਜੋ ਸੱਜਣ ਸੱਚਾ ਪਾਤ ਸਾਹੂ, ਸਿਰ ਸਾਹਾਂ ਦੈ ਸਾਹੂ, ਜੋ ਸ਼ਾਹਾਂ ਸਿਰ ਸ਼ਾਹ ਪਾਤਸ਼ਾਹਾਂ ਸਿਰ ਪਾਤਸ਼ਾਹ ਪਰਮੇਸ਼ਰ ਹੈ ਨਾ, ਜੋ ਬੇਸੁਮਾਰ, ਜੋ ਗਿਣਤੀ ਮਿਣਤੀ ਤੋਂ ਬਾਹਰਾ ਹੈ, ਜਿਸ ਪਰਮੇਸ਼ਰ ਜੀ ਦਾ ਆਦ ਅੰਤ ਨਹੀਂ ਆਉਂਦਾ, ਤਿਸ ਪਾਤਸ਼ਾਹ ਸਰਬ ਕਲਾ ਸਮਰੱਥ ਪ੍ਰਭੂ ਨੂੰ ਪਾਇਆ ਹੈ।
1: ਚਰਨ ਨਿਧ ਖਾਟ
0: ਤੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾ ਰੂਪੀ ਨਾਮ ਨੂੰ ਜਪਣੇ ਦਾ ਸਾਰੀਆਂ ਨਿਧੀਆਂ ਦਾ ਖਜ਼ਾਨਾ ਰੂਪ ਧਨ ਅਸਾਂ ਨੇ ਖੱਟ ਲਿਆ ਹੈ ਜੀ।
1: ਕਹੇ ਅਚੁੱਤ ਅਭਿਨਾਸੀ,
0: ਅਚੁੱਤ ਜੋ ਅਗੇੜ ਪਰਮੇਸ਼ਰ ਹੈ, ਤਿਸ ਪਰਮੇਸ਼ਰ ਜੀ ਦੇ ਚਰਨਾਂ ਦੀ ਸ਼ਰਨ, ਨਾਸ ਤੋਂ ਰਹਿਤ ਜੋ ਪਰਮੇਸ਼ਰ ਹੈ, ਅਚੁੱਤ ਅਗਿੜ ਨਾਸ ਤੋਂ ਰਹਿਤ ਪਰਮੇਸ਼ਰ ਜੀ ਦੇ ਚਰਨਾਂ ਦੀ ਸ਼ਰਨ ਅਸਾਂ ਨੇ ਗਹੀ ਪਕੜੀ ਹੈ, ਗ੍ਰਹਿਣ ਕੀਤੀ ਹੈ। ਤਿਸ ਪਰਮੇਸ਼ਰ ਜੀ ਨੇ ਆਪਣੇ ਅੰਮ੍ਰਿਤ ਨਾਮ ਦੁਆਰਾ, ਅੰਮ੍ਰਿਤ ਉਪਦੇਸ਼ ਦੁਆਰਾ ਕਿਲਵਿਖਾਂ ਨੂੰ, ਬੱਜਰ ਪਾਪਾਂ ਨੂੰ, ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ, ਐਸੇ ਜਿਹੜੇ ਬੱਜਰ ਪਾਪ ਗੁਨਾਹ ਨੇ ਨਾ, ਉਹਨਾਂ ਨੂੰ ਵੀ ਛਾਂਟ ਛਾਂਟ ਕੇ, ਚੁਣ ਚੁਣ ਕੇ ਕੱਢ ਦਿੱਤਾ ਹੈ ਜੀਵਨ ਦੇ ਵਿੱਚੋਂ, ਛਾਂਟ ਛਾਂਟ ਕੇ ਕੱਢ ਦਿੱਤਾ ਹੈ ਹਿਰਦੇ ਦੇ
1: ਵਿੱਚੋਂ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਇਸ ਪ੍ਰਕਾਰ ਜਿਨ੍ਹਾਂ ਨੇ ਦਾਸਾ ਭਾਵ ਨੂੰ ਧਾਰਨ ਕੀਤਾ ਨਾ, ਕਾਲੇ ਉਹਨਾਂ ਦੇ ਮਨ ਦੀ ਕਲਪਨਾ ਦਾ ਵੱਡਾ ਭਾਰੀ ਕਲੇਸ਼ ਵੀ ਮਿਟ ਗਿਆ। ਸਾਧ ਸੰਗਤ ਜੀ ਇਹ ਵੱਡਾ ਕਲੇਸ਼ ਹੈ ਜੋ ਮਨ ਦੇ ਅੰਦਰ ਹਰ ਵੇਲੇ ਮਹਾਭਾਰਤ ਲੱਗੀ ਰਹਿੰਦੀ ਹੈ। ਮਨ ਆਪੇ ਹੀ ਕਲਪਨਾ ਕਰਦਾ ਹੀ ਰਹਿੰਦਾ ਹੈ, ਕਿਸੇ ਨੂੰ ਮਿੱਤਰ ਬਣਾਈ ਜਾਂਦਾ ਹੈ, ਕਿਸੇ ਨੂੰ ਵੈਰੀ ਬਣਾਈ ਜਾਂਦਾ ਹੈ, ਕਿਸੇ ਨੂੰ ਦੁਸ਼ਮਣ ਬਣਾਈ ਜਾਂਦਾ, ਕਿਸੇ ਦਾ ਹਿੱਤ ਕਰੀ ਜਾਂਦਾ, ਕਿਸੇ ਦਾ ਵਿਰੋਧ ਕਰੀ ਜਾਂਦਾ। ਜਿਸ ਦਾ ਵਿਰੋਧ ਕਰਨਾ ਹੁੰਦਾ ਉਹ ਭਾਵੇਂ ਹਜ਼ਾਰਾਂ ਮੀਲਾਂ ਦੂਰ ਬੈਠਾ ਹੋਵੇ, ਪਰ ਜਿਸ ਦੇ ਮਨ ਦੇ ਅੰਦਰ ਇਹ ਕਲਪਨਾ ਦਾ ਕਲੇਸ਼ ਹੈ ਨਾ, ਉਹ ਆਪਣੇ ਘਰੇ ਬੈਠਾ ਮਨ ਦੇ ਅੰਦਰ ਆਪੇ ਹੀ ਕਲਾ ਪਾ ਪਾ ਕਰਕੇ ਸੜਦਾ ਰਹਿੰਦਾ, ਇਹ ਵੱਡਾ ਕਲੇਸ਼ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਕੱਲ ਇਸ ਪ੍ਰਕਾਰ ਮਨ ਦੀ ਕਲਪਨਾ ਦਾ ਕਲੇਸ਼ ਵੀ ਮਿਟ ਗਿਆ। ਕੱਲ ਕਲੇਸ਼ ਜਿੱਥੇ ਕਲਪਨਾ ਵੀ ਮਿਟ ਗਈ ਹੈ, ਸਿਮਰਾਓ ਸਿਮਰ ਸਿਮਰ ਸੁਖ ਪਾਵਾਓ, ਕੱਲ ਕਲੇਸ਼ ਤਨ ਮਾਹੀ ਮਿਟਾਵੋ। ਜਿੱਥੇ ਕਲਪਨਾ ਮਿਟੀਏ ਉੱਥੇ ਜੋਗੀ ਜਨਾਂ ਦੁਆਰਾ ਕਹੇ ਜਾਣ ਵਾਲੇ ਜਿਹੜੇ ਪੰਜ ਕਲੇਸ਼ ਨੇ, ਰਾਗ ਦੁਵੈਸ਼ ਅਵਿਦਿਆ ਅਸਮਤਾ ਤੇ ਅਭਿਨਿਵੇਸ਼, ਇਹ ਜਿਹੜੇ ਪੰਜ ਕਲੇਸ਼ ਨੇ ਇਹ ਵੀ ਮਿਟੇ ਹਨ ਅਕਾਲ ਪੁਰਖ ਜੀ ਦੇ, ਪਰਮੇਸ਼ਰ ਜੀ ਦੇ ਦਾਸਾਂ ਦੇ।
1: ਬਹੁਰ ਨਾ ਜੋਨੀ ਮਾਟ।
0: ਤੇ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਇਹ ਗੁਰਸਿੱਖ ਪਿਆਰਿਓ, ਜਿਨ੍ਹਾਂ ਦੀ ਕਲਪਨਾ ਤੇ ਪੰਜ ਕਲੇਸ਼ ਮਿਟ ਗਏ ਨਾ, ਉਹ ਮਟਕ ਕਰਕੇ ਫਿਰ ਬਹੁੜੋ ਜੂਨੀਆਂ ਵਿੱਚ ਨਹੀਂ ਆਉਂਦੇ, ਉਹ ਇਸ ਪ੍ਰਕਾਰ 84 ਲੱਖ ਦੇ ਗੇੜੇ ਚੋਂ ਬਚ ਜਾਂਦੇ ਨੇ। ਬਾਹਰ ਇਹਨਾਂ ਜੋਨੀ ਮਾਟ, ਮਾਟ ਨਾਮ ਮਟਕੇ ਦਾ, ਉਹ ਜੂਨੀਆਂ ਨੂੰ ਪ੍ਰਾਪਤ ਕਰਕੇ ਸਰੀਰਾਂ ਰੂਪੀ ਮਟਕਿਆਂ ਦੇ ਵਿੱਚ ਨਹੀਂ ਆਉਂਦੇ। ਇਸੇ ਪ੍ਰਕਾਰ ਮਾਟ ਨਾਮ ਮਟਦਾ, ਬਾਹਰ ਇਹਨਾਂ ਜੋਨੀ ਮਾਟ, ਸਤਿਗੁਰੂ ਜੀ ਆਪਣੇ ਉਪਦੇਸ਼ ਰੂਪੀ ਡੰਡੇ ਦੇ ਨਾਲ ਜੂਨੀਆਂ ਰੂਪੀ ਮਟਕਾ ਹੀ ਉਹਨਾਂ ਦਾ ਭੰਨ ਦਿੰਦੇ ਨੇ, ਬਹੁੜ ਉਹਨਾਂ ਨੂੰ ਜੂਨੀਆਂ ਰੂਪੀ ਮਟਕੇ ਦੇ ਵਿੱਚ ਨਹੀਂ ਪੈਣਾ ਪੈਂਦਾ ਹੈ ਜੀ।
1: ਮਹੱਲਾ ਪੰਜਵਾ।
0: ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਕਿਰਪਾਲਤਾ ਕਰਕੇ ਅੱਗੇ ਉਪਦੇਸ਼ ਦੀ ਦਾਤ ਬਖਸ਼ਦੇ ਹਨ।
1: ਵਿਧ ਮਾਇਆ ਮੋਹੇ ਹਿਰਾਨੋ।
0: ਬੇਨਤੀ ਕੀਤੀ, ਇਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਮਾਇਆ ਦੀ ਉਹ ਕਿਹੜੀ ਵਿਧੀ ਹੈ, ਕਿਹੜੀ ਜੁਗਤੀ ਹੈ, ਜਿਸ ਜੁਗਤੀ ਦੇ ਨਾਲ, ਜਿਸ ਵਿਧੀ ਦੇ ਨਾਲ ਇਹ ਮਾਇਆ ਸਾਰਿਆਂ ਨੂੰ ਛਲੀ ਜਾਂਦੀ ਹੈ, ਸਾਰਿਆਂ ਨੂੰ ਠੱਗੀ ਜਾ ਰਹੀ ਹੈ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਬਹੁ ਵਿਧ ਭਾਈ, ਬਹੁਤੀਆਂ ਵਿਧੀਆਂ ਦੇ ਨਾਲ ਮਾਇਆ ਦੀ ਕੋਈ ਇੱਕ ਜੁਗਤ ਥੋੜੀ ਹੈ। ਕਿਸੇ ਨੂੰ ਮੋਹ ਹੋ ਕੇ ਵਿਆਪਦੀ ਹੈ, ਕਿਸੇ ਨੂੰ ਕਾਮ ਹੋ ਕੇ ਵਿਆਪਦੀ ਹੈ, ਕਿਸੇ ਨੂੰ ਅਹੰਕਾਰ ਹੋ ਕਰਕੇ ਵਿਆਪਦੀ ਹੈ, ਕਿਸੇ ਨੂੰ ਰਜੋ ਗੁਣ ਤਮੋ ਗੁਣ ਸਤੋ ਗੁਣ ਤ੍ਰੈਗੁਣ ਆਤਮਿਕ ਮਾਇਆ ਹੋ ਕੇ ਵਿਆਪਦੀ ਹੈ, ਕਿਸੇ ਨੂੰ ਇਸੇ ਪ੍ਰਕਾਰ ਹੰਕਾਰ ਰੂਪ ਹੋ ਕਰਕੇ ਵਿਆਪਦੀ ਹੈ, ਕਿਸੇ ਨੂੰ ਰਾਗ ਰੂਪ ਤੇ ਕਿਸੇ ਨੂੰ ਦੁਵੈਸ਼ ਰੂਪ ਹੋ ਕਰਕੇ ਵਿਆਪਦੀ ਹੈ। ਭਾਈ ਇਹ ਜਿਹੜੀ ਮਾਇਆ ਹੈ ਨਾ, ਬਹੁਤੀਆਂ ਵਿਧੀਆਂ ਦੇ ਨਾਲ ਬਹੁਤੇ ਰੂਪ ਧਾਰਨ ਕਰ ਕਰਕੇ ਜੀਵਾਂ ਦੇ ਤਾਈ ਵਿਆਪਦੀ ਹੈ ਜੀਓ।
1: ਅਵਿਧ ਮਾਇਆ ਮੋਹੇ ਹਿਰਾਨੋ।
0: ਇਸ ਪ੍ਰਕਾਰ ਮਾਇਆ ਨੇ ਆਪਣੇ

0: ਨੇ ਮੋਹ ਦੇ ਅੰਦਰ ਜੀਵਾਂ ਨੂੰ ਲਾ ਕਰਕੇ ਹੈਰਾਨੋ ਲੁੱਟ ਲਿਆ ਹੈ, ਤਿੰਨਾਂ ਦੇ ਗੁਣਾਂ ਨੂੰ ਹਿਰ ਲਿਆ ਹੈ, ਖੋ ਲਿਆ ਹੈ, ਮਾਇਆ ਮੋਹ ਹੈਰਾਨੋ, ਤੇ ਬਹੁਤੀਆਂ ਵਿਧੀਆਂ ਦੇ ਨਾਲ ਮੋਹਣੀ ਰੂਪ ਹੋ ਕਰਕੇ ਮੋਹਦੀ ਹੈ। ਤੇ ਜਿਹੜੇ ਮੋਹੇ ਜਾਂਦੇ ਨੇ ਉਹਨਾਂ ਦੇ ਸ਼ੁਭ ਗੁਣਾਂ ਨੂੰ ਬਹੁ ਵਿਧੀਆਂ ਦੇ ਨਾਲ ਹੈਰਾਨੋ ਲੁੱਟ ਲੈਂਦੀ ਹੈ, ਖੋ ਲੈਂਦੀ ਹੈ ਜੀਓ।
1: ਮੱਧੇ ਕੋ ਬਿਰਲਾ ਸੇਵਕ
0: ਮਹਾਰਾਜ, ਇਸ ਮਾਇਆ ਦੇ ਪਾਸੋਂ ਠੱਗੇ ਜਾਣ ਤੋਂ ਲੁੱਟੇ ਜਾਣ ਤੋਂ ਕੋਈ ਬਚਦਾ ਵੀ ਹੈ? ਹਜ਼ੂਰ ਬਚਨ ਕਰਦੇ ਨੇ ਭਾਈ ਕਰੋੜਾਂ ਦੇ ਵਿੱਚ ਕੋਈ ਕੋਈ ਵਿਰਲਾ ਵਿਰਲਾ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਅੰਮ੍ਰਿਤ ਨਾਮ ਨੂੰ ਜਪਣ ਵਾਲਾ, ਦਾਸਾ ਭਾਵ ਨੂੰ ਧਾਰਨ ਵਾਲਾ ਚਰਨਾਂ ਦਾ ਕੋਈ ਸੇਵਕ ਹੁੰਦਾ ਹੈ?
1: ਭਗਤ ਚਿਰਾਨੋ,
0: ਜਿਹੜੇ ਪੂਰਨ ਭਗਤ ਨੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ, ਚਿਰਾਨੋ ਚਿਰਕਾਲ ਦੇ, ਜੋ ਪਰਮੇਸ਼ਰ ਜੀ ਚਿਰਾਨੋ ਅਨਾਦੀ ਰੂਪ ਹੈ, ਤੇ ਇਸ ਅਨਾਦੀ ਪਰਮੇਸ਼ਰ ਜੀ ਦੇ ਭਗਤ ਨੇ ਭਾਈ ਉਹ ਇਸ ਮਾਇਆ ਦੀ ਮੋਹੇ ਜਾਣ ਵਾਲੀ ਸ਼ਕਤੀ ਤੋਂ, ਮਚਲ ਦੇਣ ਵਾਲੀ ਮਸਲ ਦੇਣ ਵਾਲੀ ਸ਼ਕਤੀ ਤੋਂ ਬਚਦੇ ਹਨ, ਨਹੀਂ ਤੇ ਮਾਇਆ ਸਾਰਿਆਂ ਨੂੰ ਲੁੱਟੀ ਪੁੱਟੀ ਜਾ ਰਹੀ ਹੈ। ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ,
1: ਡੋਲ ਡੋਲ ਸ਼ਰਮ ਪਾਇਓ।
0: ਤੇ ਮਹਾਰਾਜ ਜਿਹੜੇ ਮਾਇਆ ਦੁਆਰਾ ਠੱਗੇ ਜਾਂਦੇ ਨੇ ਤਿੰਨਾਂ ਦੀ ਹਾਲਤ ਕੀ ਹੁੰਦੀ ਹੈ? ਹਜ਼ੂਰ ਫਰਮਾਉਂਦੇ ਨੇ ਇਤ ਉਤ ਇਧਰ ਉਧਰ, ਕਦੇ ਧਰਮ ਦੇ ਪੱਖ ਵੱਲ, ਕਦੇ ਅਧਰਮ ਦੇ ਪੱਖ ਵੱਲ, ਕਦੇ ਸੱਚਾਈ ਦੇ ਪੱਖ ਵੱਲ, ਕਦੇ ਝੂਠ ਦੇ ਪੱਖ ਵੱਲ, ਕਦੇ ਇਸੇ ਪ੍ਰਕਾਰ ਆਪਣੇ ਸੰਬੰਧੀਆਂ ਦੇ ਮੋਹ ਦੇ ਵੱਲ, ਤੇ ਕਦੇ ਦੁਸ਼ਮਣਾਂ ਤੋਂ ਡਰਦੇ ਹੋਏ ਉਹਨਾਂ ਦਾ ਪਾਣੀ ਭਰਦੇ ਨੇ, ਇੱਧਰ ਉੱਧਰ ਡੋਲਦੇ ਫਿਰਦੇ ਨੇ ਜੀਵ ਮਾਇਆ ਦੇ ਮੋਹੇ ਹੋਏ। ਇਸੇ ਪ੍ਰਕਾਰ
1: ਡੋਲ ਡੋਲ ਸ਼ਰਮ ਪਾਇਓ,
0: ਰਾਤ ਨੂੰ ਇੱਧਰ ਦੌੜੇ ਫਿਰਦੇ ਨੇ, ਦਿਨ ਨੂੰ ਉੱਧਰ ਦੌੜੇ ਫਿਰਦੇ ਨੇ, ਅਰਥਾਤ ਰਾਤ ਦਿਨ ਉੱਧਰ ਉੱਧਰ ਡੋਲ ਡੋਲ ਸ਼ਰਮ ਪਾਇਓ, ਡੋਲਦਿਆਂ ਡੋਲਦਿਆਂ ਭੱਜਿਆ ਫਿਰਦਿਆਂ ਬਹੁਤ ਥਕੇਵਾਂ ਪ੍ਰਾਪਤ ਕਰਦੇ ਨੇ, ਬੜੀਆਂ ਮੁਸ਼ਕਤਾਂ ਘਾਲਦੇ ਨੇ। ਇਸੇ ਪ੍ਰਕਾਰ
1: ਡੋਲ ਡੋਲ ਸ਼ਰਮ ਪਾਇਓ,
0: ਭਾਈ ਇਹ ਤਾਂ ਇਸ ਲੋਕ ਦੇ ਅੰਦਰ, ਉਤ ਪਰਲੋਕ ਦੇ ਅੰਦਰ ਡੋਲਦਿਆਂ ਡੋਲਦਿਆਂ ਬਹੁਤੇ ਹੀ ਥਕੇਵੇਂ ਨੂੰ, ਬਹੁਤੀ ਮੁਸ਼ਕਤ ਨੂੰ ਘਾਲਦੇ ਨੇ, ਅਰਥਾਤ ਉੱਧਰ ਕਦੇ ਸਵਰਗ ਲੋਕ ਦੇ ਅੰਦਰ ਦੇਵ ਜੂਨੀ ਪਾ ਲਈ, ਕਦੇ ਸੁਰ ਬਣ ਗਏ ਸਵਰਗਾਂ ਵਿੱਚ ਚਲੇ ਗਏ, ਕਦੇ ਮਾਤ ਲੋਕ ਵਿੱਚ ਆ ਗਏ। ਸਾਧ ਸੰਗਤ ਜੀ, ਇਸ ਪ੍ਰਕਾਰ ਜਦੋਂ ਮਨੁੱਖ ਚੜ੍ਹਾਈ ਕਰਦਾ ਨਾ, ਜ਼ਰੂਰੀ ਨਹੀਂ ਇਕੱਲੀ ਧਰਤੀ ਦੇ ਉੱਪਰ ਹੀ ਜਨਮ ਹੁੰਦਾ, ਕਦੇ ਕਿਸੇ ਦਾ ਜਨਮ ਪਾਤਾਲ ਲੋਕ ਵਿੱਚ ਹੁੰਦਾ, ਕਿਸੇ ਦਾ ਕਿਸੇ ਹੋਰ ਧਰਤੀ ਦੇ ਉੱਪਰ ਜਾ ਕਰਕੇ ਹੁੰਦਾ, ਇਸੇ ਪ੍ਰਕਾਰ ਵੱਖ ਵੱਖ ਸਥਾਨਾਂ 'ਤੇ ਜਨਮ ਹੁੰਦਾ। ਆਪ ਜੀਆਂ ਦੇ ਪਾਸ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੇ ਨੇੜੇ ਗੁਰਦੁਆਰਾ ਸ਼ਿਕਾਰ ਘਾਟ ਸਾਹਿਬ ਹੈ ਨਾ, ਸੋ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੂਲੇ ਖੱਤਰੀ ਦਾ ਉਧਾਰ ਕੀਤਾ, ਵਸਦਾ ਤੇ ਲਾਹੌਰ ਵਿੱਚ ਸੀ, ਪਰ ਜਦੋਂ ਸਹੀ ਦੀ ਜੂਨ ਮਿਲੀ ਤੇ ਆ ਕੇ ਦੱਖਣ ਦੇਸ਼ ਦੀ ਧਰਤੀ ਤੇ ਮਿਲੀ ਏ। ਇਸ ਪ੍ਰਕਾਰ ਵੱਖ ਵੱਖ ਥਾਵਾਂ ਤੇ, ਵੱਖ ਵੱਖ ਦੇਸ਼ਾਂ ਤੇ, ਵੱਖ ਵੱਖ ਪਾਤਾਲਾ ਆਕਾਸ਼ਾਂ ਦੇ ਵਿੱਚ ਤੇ ਧਰਤੀਆਂ ਦੇ ਉੱਪਰ ਜਨਮ ਮਿਲਦੇ ਨੇ। ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਇੱਧਰ ਉੱਧਰ ਧਰਤੀ ਤੇ ਮਾਤ ਲੋਕ ਤੇ, ਉੱਧਰ ਪਾਤਾਲ ਲੋਕ ਵਿੱਚ, ਉੱਧਰ ਸਵਰਗ ਇਤਿਆਦਿਕ ਵਿੱਚ ਬੇਅੰਤ ਥਾਵਾਂ ਤੇ ਜੀਵ ਸੁੱਖ ਦੁੱਖ ਭੋਗਦਾ ਭਟਕਦਾ ਫਿਰਦਾ ਡੋਲਦਾ ਫਿਰਦਾ ਹੈ।
1: ਤਨ ਹੋ ਤਾ ਬਿਰਾਨੋ,
0: ਇਸ ਪ੍ਰਕਾਰ ਜਿਸ ਤਨ ਨੂੰ ਆਪਣਾ ਕਰਕੇ ਸਮਝਦਾ ਹੈ, ਉਸ ਤਨ ਨੂੰ ਕਬਰ ਖਾ ਜਾਂਦੀ ਏ ਜਾਂ ਚਿਖਾ ਦੀ ਅੱਗ ਸਾੜ ਦਿੰਦੀ ਏ। ਜਿਸ ਧਨ ਨੂੰ ਆਪਣਾ ਕਰਕੇ ਮੰਨਦਾ ਹੈ, ਸਰੀਰ ਦੇ ਵਿੱਚੋਂ ਪ੍ਰਾਣ ਨਿਕਲਣ ਦੀ ਦੇਰ ਹੈ, ਉਸੇ ਵੇਲੇ ਉਹ ਧਨ ਵੀ ਬੇਗਾਨਾ ਹੋ ਜਾਂਦਾ ਹੈ। ਕਈਆਂ ਦਾ ਜਿਉਂਦੇ ਜੀ ਬੇਗਾਨਾ ਹੋ ਜਾਂਦਾ, ਮੁੜ ਕੇ ਹੱਥ ਨਹੀਂ ਆਉਂਦਾ।
1: ਲੋਕ ਦੁਰਾਏ ਕਰਤ ਠੱਗਿਆਈ,
0: ਭਾਈ ਇਹ ਜਿਹੜਾ ਜੀਵ ਹੈ ਨਾ, ਲੋਭ ਦਾ ਠੱਗਿਆ ਹੋਇਆ, ਦੁਰਾਏ ਜੀਵਾਂ ਦੇ ਪਾਸੋਂ, ਘਰ ਵਾਲਿਆਂ ਦੇ ਪਾਸੋਂ, ਇਸੇ ਪ੍ਰਕਾਰ ਲੋਕਾਂ ਦੇ ਪਾਸੋਂ ਲੁਕਾ ਲੁਕਾ ਕਰਕੇ ਠੱਗੀਆਂ ਕਰਦਾ ਹੈ, ਪਾਪ ਕਰਮ ਕਰਦਾ ਹੈ, ਹਿਸਾਬ ਕਿਤਾਬ ਵਿੱਚ ਹੇਰਾ ਫੇਰੀਆਂ ਕਰਦਾ ਹੈ। ਸੋ ਇਸ ਪ੍ਰਕਾਰ ਲੋਕ ਦੁਰਾਏ, ਲੋਕਾਂ ਦੇ ਪਾਸੋਂ ਲੁਕਾ ਲੁਕਾ ਕਰਕੇ ਹੇਰਾ ਫੇਰੀਆਂ ਕਰਦਾ ਹੈ, ਠੱਗੀਆਂ ਕਰਦਾ ਹੈ ਕਿ ਮੈਂ ਉੱਥੇ ਜਾ ਕਰਕੇ ਪਾਪ ਕਰਮ ਕਰਾਂ ਜਿੱਥੇ ਮੈਨੂੰ ਕੋਈ ਦੇਖਣ ਵਾਲਾ ਨਾ ਹੋਵੇ।
1: ਸੰਗ ਨਾ ਜਾਣੋ,
0: ਜਿਹੜੇ ਪਰਮੇਸ਼ਰ ਜੀ ਇਸ ਜੀਵ ਦੇ ਹੋਤਾ, ਉਹ ਸਦਾ ਹੀ ਅੰਗ ਸੰਗ ਹੁੰਦੇ ਨੇ, ਕਦੇ ਵਿਸਰਦੇ ਹੀ ਨਹੀਂ। ਸਦਾ ਅੰਗ ਸੰਗੇ ਅਭੰਗੰ ਬੇਭੂਤੇ, ਜੋ ਪਰਮੇਸ਼ਰ ਜੀ ਸਦਾ ਅੰਗ ਸੰਗ ਨੇ, ਸੰਗ ਨਾ ਜਾਣੋ। ਮਾਇਆ ਦਾ ਮੋਹਿਆ ਹੋਇਆ ਜੀਵ ਉਸ ਪਰਮੇਸ਼ਰ ਜੀ ਨੂੰ ਆਪਣੇ ਅੰਗ ਸੰਗ ਨਹੀਂ ਜਾਣਦਾ।
1: ਪੰਖੀ ਮੀਨ ਦੀਨ ਨੀਚ,
0: ਮਹਾਰਾਜ ਜਿਹੜੇ ਇਸ ਪ੍ਰਕਾਰ ਲੋਕਾਂ ਤੋਂ ਲੁਕਾ ਕਰਕੇ ਹਿਸਾਬ ਕਿਤਾਬ ਵਿੱਚ ਹੇਰਾ ਫੇਰੀਆਂ ਕਰਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ, ਫਿਰ ਉਹਨਾਂ ਦਾ ਹਾਲ ਕੀ ਹੁੰਦਾ ਹੈ? ਹਜ਼ੂਰ ਬਚਨ ਕਰਦੇ ਨੇ, ਫਿਰ ਕਦੇ ਮ੍ਰਿਗ ਦੀ ਜੂਨੀ।

0: ਆਉਂਦੇ ਨੇ, ਜੰਗਲ ਦੇ ਹਿਰਨ ਬਣ ਜਾਂਦੇ ਨੇ, ਕਦੇ ਪੰਛੀ ਪੰਛੀ ਦੀ ਜੂਨ ਪ੍ਰਾਪਤ ਕਰਦੇ ਨੇ, ਕਦੇ ਮੀਨ ਮੱਛੀ ਦੀ ਜੂਨ ਪ੍ਰਾਪਤ ਕਰਦੇ ਨੇ, ਦੀਨ ਨੀਚ। ਇਸ ਪ੍ਰਕਾਰ ਜਿਹੜੇ ਨੀਚ ਲੋਕ ਨੇ ਨੀਚ ਜੂਨੀਆਂ ਨੂੰ ਪਾ ਕਰਕੇ ਸਦਾ ਦੀਨਤਾ ਨੂੰ ਪ੍ਰਾਪਤ ਕਰਦੇ ਨੇ। ਇਸੇ ਪ੍ਰਕਾਰ
1: ਪੰਖੀ ਮੀਨ ਦੀਨ ਨੀਚ।
0: ਮਹਾਰਾਜ, ਜਿਹੜਾ ਕਿਸੇ ਦਾ ਧਨ ਖਾਧਾ ਹੁੰਦਾ ਹੈ ਉਸਦਾ ਲੇਖਾ ਕਿਵੇਂ ਦੇਣਾ ਪੈਂਦਾ ਹੈ? ਹਜ਼ੂਰ ਬਚਨ ਕਰਦੇ ਨੇ ਮ੍ਰਿਗ ਕਦੇ ਤੇ ਮ੍ਰਿਗ ਬਣ ਜਾਂਦੇ ਨੇ, ਜਿਹਨਾਂ ਦਾ ਧਨ ਖਾਧਾ ਹੁੰਦਾ ਨਾ ਉਹ ਮ੍ਰਿਗ ਦਾ ਸ਼ਿਕਾਰ ਕਰਦੇ ਨੇ ਤੇ ਫਿਰ ਉਸਦਾ ਮਾਸ ਵੀ ਵੰਡ ਕੇ ਖਾ ਲੈਂਦੇ ਨੇ। ਇਵੇਂ ਕਿਸੇ ਦਾ ਧਨ ਖਾਣ ਵਾਲੇ ਨੂੰ ਆਪਣਾ ਮਾਸ ਖੁਆ ਕਰਕੇ ਲੇਖਾ ਦੇਣਾ ਪੈਂਦਾ। ਪੰਖੀ ਕਦੇ ਪੰਛੀ ਬਣ ਜਾਂਦੇ ਨੇ ਫਿਰ ਆਪਣਾ ਮਾਸ ਖੁਆ ਕਰਕੇ ਤਿੰਨਾਂ ਦਾ ਲੇਖਾ ਦਿੰਦੇ ਨੇ। ਮੀਨ ਕਦੇ ਮੱਛੀ ਦੀ ਜੂਨ ਵਿੱਚ ਆਉਂਦੇ ਨੇ। ਇਸ ਪ੍ਰਕਾਰ ਤਾਮਸੀ ਲੋਕ ਮੱਛੀਆਂ ਨੂੰ ਖਾਂਦੇ ਨੇ ਤੇ ਮਛਲੀਆਂ ਆਪਣਾ ਮਾਸ ਖਵਾ ਕਰਕੇ ਤਿੰਨਾਂ ਨੂੰ ਆਪਣਾ ਲੇਖਾ ਦਿੰਦੀਆਂ ਨੇ। ਦੀਨ ਨੀਚ, ਇਵੇਂ ਨੀਚ ਕਰਮਾਂ ਨੂੰ ਕਰਨ ਵਾਲੇ ਦੀਨ ਹੋ ਕਰਕੇ ਸਦਾ ਜੂਨੀਆਂ ਦੇ ਵਿੱਚ ਆਉਂਦੇ ਨੇ। ਸਾਧ ਸੰਗਤ ਜੀ, ਪੰਜਾਬ ਦੇ ਵਿੱਚ ਨਾ ਫਿਰੋਜ਼ਪੁਰ ਦੇ ਕੋਲ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਇੱਕ ਪਵਿੱਤਰ ਅਸਥਾਨ ਬਣਿਆ ਹੋਇਆ ਗੁਰਦੁਆਰਾ ਜਾਮਨੀ ਸਾਹਿਬ। ਜਾਮਨੀ ਦਾ ਅਰਥ ਹੁੰਦਾ ਗਵਾਹੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪਣੀ ਉੱਥੇ ਗਵਾਹੀ ਭੁਗਤਾਈ ਹੈ। ਇੱਕ ਕੋਈ ਜ਼ਿਮੀਦਾਰ ਸੀ ਸ਼ਾਹੂਕਾਰ ਦੇ ਪਾਸੋਂ, ਤੇ ਇਸਨੇ ਨਾ ਸਾਧ ਸੰਗਤ ਜੀ ਕਰਜ਼ਾ ਲੈ ਲਿਆ। ਜਦੋਂ ਕਰਜ਼ਾ ਲਿਆ ਤੇ ਇਸ ਵੇਲੇ ਸ਼ਾਹੂਕਾਰ ਨੇ ਆਖਿਆ ਤੇਰੀ ਗਰੰਟੀ ਦੇਣ ਵਾਲਾ ਕੌਣ, ਤੇਰੀ ਜਾਮਨੀ ਕੌਣ ਦੇਵੇ? ਕਿਉਂਕਿ ਅੱਜ ਵੀ ਬੈਂਕ ਤੋਂ ਕਰਜ਼ਾ ਲਿਆ ਜਾਵੇ, ਸ਼ਾਹੂਕਾਰ ਤੋਂ ਕਰਜ਼ਾ ਲਿਆ ਜਾਵੇ, ਉਹ ਕਹਿੰਦੇ ਆਪਣਾ ਗਵਾਹ ਲੈ ਕੇ ਆ। ਤੇ ਬੈਂਕ ਵਾਲੇ ਪਹਿਲਾਂ ਸਾਈਨ ਕਰਵਾ ਲੈਂਦੇ ਨੇ ਗਵਾਹ ਦੇ ਕੋਲੋਂ ਕਿ ਕਰਜ਼ਾ ਲੈਣ ਵਾਲੇ ਨੇ ਜੇਕਰ ਕਰਜ਼ਾ ਨਾ ਮੋੜਿਆ ਤੇ ਤੂੰ ਗਵਾਹੀ ਪਾਈਏ, ਕਰਜ਼ੇ ਦਾ ਦੇਣਦਾਰ ਤੂੰ ਹੋਵੇਂਗਾ, ਇਹ ਤੈਨੂੰ ਦੇਣਾ ਪਵੇਗਾ। ਪੰਜਾਬੀ ਦੀ ਕਹਾਵਤ ਹੈ ਜਾਮਨਾ ਜਾਂ ਦੇ ਜਾਂ ਦਵਾ। ਤੂੰ ਜਿਸ ਦੀ ਜਾਮਨੀ ਪਾਈਏ ਜਾਂ ਤੇ ਕਰਜ਼ਾ ਆਪ ਦੇ ਤੇ ਜਾਂ ਫਿਰ ਉਸਦੇ ਪਾਸੋਂ ਦਵਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਤੇ ਇਸ ਵੇਲੇ ਜਾਮਨੀ ਪਾ ਲਈ। ਜ਼ਿਮੀਦਾਰ ਕਹਿਣ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਗਵਾਹ ਰਹੇ ਮੇਰੇ, ਮੈਂ ਸਤਿਗੁਰੂ ਜੀ ਨੂੰ ਗਵਾਹ ਮੰਨ ਕਰਕੇ ਕਹਿੰਦਾ ਹਾਂ ਜਿੰਨਾ ਧਨ ਤੇਰੇ ਕੋਲੋਂ ਲਿਆ ਵਾਪਸ ਦੇ ਦੇਵਾਂਗਾ। ਸਾਧ ਸੰਗਤ ਜੀ, ਇੱਕ ਸਾਲ ਗੁਜ਼ਰ ਗਿਆ, ਧਨ ਨਾ ਮੋੜਿਆ। ਸ਼ਾਹੂਕਾਰ ਨੇ ਮੰਗਿਆ, ਕਹਿਣ ਲੱਗਾ ਜੀ ਅਗਲੇ ਸਾਲ ਦੇਵਾਂਗਾ। ਦੂਜੇ ਸਾਲ ਕਹਿੰਦਾ ਫਸਲ ਚੰਗੀ ਨਹੀਂ ਹੋਈ, ਹੁਣ ਅਗਲੇ ਸਾਲ ਦੇਵਾਂਗਾ। ਜਦੋਂ ਕਈ ਸਾਲ ਲੰਘ ਗਏ ਕਹਿੰਦਾ ਕਿਹੜਾ ਧਨ, ਕਿਸ ਨੇ ਲਿਆ ਤੇ ਕਿਸ ਨੇ ਦੇਣਾ, ਨਾ ਕੁਛ ਲਿਆ ਤੇ ਨਾ ਕੁਛ ਦੇਣਾ। ਤੇ ਇਸ ਸ਼ਾਹੂਕਾਰ ਨੇ ਆਖਿਆ ਭਾਈ ਇਸ ਪ੍ਰਕਾਰ ਨਾ ਕਰ, ਤੂੰ ਸਤਿਗੁਰੂ ਸਾਹਿਬ ਜੀ ਨੂੰ ਜਾਮਨ ਠਹਿਰਾਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਾਮਨ ਠਹਿਰਾ ਕਰਕੇ ਕਦੇ ਦਗਾ ਨਹੀਂ ਕਰੀਦਾ, ਛਲ ਨਹੀਂ ਕਰੀਦਾ, ਸਤਿਗੁਰੂ ਜੀ ਦੇ ਨਾਮ ਤੇ ਧੋਖਾ ਨਹੀਂ ਕਰੀਦਾ। ਜ਼ਿਮੀਦਾਰ ਨੇ ਸਾਫ਼ ਇਨਕਾਰ ਕਰ ਦਿੱਤਾ, ਮੈਂ ਤੇਰਾ ਦੇਣਾ ਹੀ ਕੁਝ ਨਹੀਂ। ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਫਿਰ ਕੌਤਕ ਵਰਤਾਇਆ। ਜਿਸ ਵੇਲੇ ਇੱਧਰ ਪੰਜਾਬ ਦੇਸ਼ ਵਿੱਚ ਵਿਚਰਦਿਆਂ ਮਾਲਵੇ ਦੀ ਧਰਤੀ ਤੇ ਆਏ ਨਾ ਤੇ ਸਾਧ ਸੰਗਤ ਜੀ ਇੱਕ ਤਿੱਤਰ ਬੋਲਿਆ। ਤਿੱਤਰ ਦੀ ਆਵਾਜ਼ ਨੂੰ ਸੁਣ ਕਰਕੇ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਦੌੜਾਇਆ ਕੁਝ ਦੂਰੀ ਤੇ ਜਾ ਕਰਕੇ ਜਿਹੜਾ ਤਿੱਤਰ ਸੀ ਉਡਾਰੀਆਂ ਮਾਰਦਾ ਬਾਜ ਅੱਗੇ ਕਦ ਤੱਕ ਉੱਡਣਾ ਸੀ, ਥੱਕ ਗਿਆ। ਜਦੋਂ ਥੱਕ ਗਿਆ ਤੇ ਬਾਜ ਨੇ ਫੜ ਲਿਆ, ਫੜ ਕਰਕੇ ਸਤਿਗੁਰੂ ਜੀ ਦੇ ਕੋਲ ਬਾਜ ਨੇ ਤਿੱਤਰ ਨੂੰ ਲੈ ਆਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣੇ ਇੱਕ ਹੱਥ ਦੇ ਵਿੱਚ ਹਸਤ ਕਮਲ ਦੇ ਅੰਦਰ ਤਿੱਤਰ ਨੂੰ ਫੜਿਆ, ਇੱਕ ਹੱਥ ਦੇ ਉੱਪਰ ਬਾਜ ਨੂੰ ਬਿਠਾਇਆ ਤੇ ਤਿੱਤਰ ਨੂੰ ਬਾਜ ਦੇ ਅੱਗੇ ਕਰ ਦਿੱਤਾ। ਹੁਣ ਜਿਹੜਾ ਬਾਜ ਹੈ ਨਾ ਉਹ ਜਿਉਂਦੇ ਤਿੱਤਰ ਦੀਆਂ ਬੋਟੀਆਂ ਖਿੱਚ ਖਿੱਚ ਕੇ ਤੋੜ ਤੋੜ ਕੇ ਉਸਨੂੰ ਖਾ ਰਿਹਾ ਤੇ ਸਤਿਗੁਰੂ ਜੀ ਜਿਉਂਦੇ ਤਿੱਤਰ ਨੂੰ ਖਵਾ ਰਹੇ ਨੇ। ਇੰਨੇ ਚਿਰ ਨੂੰ ਇੱਕ ਵੈਰਾਗੀ ਮਹਾਤਮਾ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਇਆ ਤੇ ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ। ਮਨ ਦੇ ਵਿੱਚ ਸੰਸਾ ਆ ਗਿਆ, ਕਹਿੰਦਾ ਮੈਂ ਜਾਣਿਆ ਸੀ ਸੁਣਿਆ ਸੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਧਰਮ ਦੀ ਰੱਖਿਆ ਕਰਨ ਵਾਲੇ ਨੇ, ਬੜੇ ਰਹਿਮ ਦਿਲ ਨੇ, ਗਊ ਗਰੀਬ ਦੀ ਬਾਂਹ ਫੜਨ ਵਾਲੇ ਨੇ, ਸਭਨਾਂ ਦੀਆਂ ਪੁਕਾਰਾਂ ਸੁਣਨ ਵਾਲੇ ਨੇ। ਮਨ ਵਿੱਚ ਸੋਚਦਾ ਸਤਿਗੁਰੂ ਜੀ ਤੇ ਬੜੇ ਕਠੋਰ ਹਿਰਦੇ ਵਾਲੇ ਨੇ, ਇਹ ਕੀ ਕਿਸੇ ਗਊ ਗਰੀਬ ਦੀ ਰੱਖਿਆ ਕਰਦੇ ਹੋਣਗੇ ਜਿਨ੍ਹਾਂ ਨੇ ਐਸੀ ਕਠੋਰਤਾ ਧਾਰਨ ਕੀਤੀ ਹੈ। ਜੇ ਤਿੱਤਰ ਨੂੰ ਮਾਰਨਾ ਹੀ ਸੀ, ਬਾਜ ਨੂੰ ਖਵਾਉਣਾ ਹੀ ਸੀ ਤੇ ਮਾਰ ਕੇ ਖਵਾ ਦਿੰਦੇ, ਵਿਚਾਰੇ ਦੀ ਜਾਨ ਤੇ ਸੌਖੀ ਨਿਕਲ ਜਾਂਦੀ ਨਾ। ਜਿਉਂਦਾ ਤਿੱਤਰ ਹੱਥ ਵਿੱਚ ਫੜਿਆ, ਬਾਜ ਹੱਥ ਵਿੱਚ ਫੜਿਆ ਤੇ ਬਾਜ ਤੋੜ ਤੋੜ ਕੇ ਤਿੱਤਰ ਨੂੰ ਖਾਈ ਜਾਂਦਾ ਹੈ। ਕੈਸੀ ਕਠੋਰਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ! ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਦੇ ਮਨ ਦੇ ਫੁਰਨੇ ਨੂੰ ਬੁੱਝ ਲਿਆ, ਬਚਨ ਕੀਤਾ ਬੈਰਾਗੀ ਅਸੀਂ ਇਸ ਦੇ ਉੱਪਰ ਕੋਈ ਕਠੋਰਤਾ ਨਹੀਂ ਧਾਰਨ ਕੀਤੀ, ਇਹ ਆਪਣੇ ਕਰਮਾਂ ਦਾ ਲੇਖਾ ਹੀ ਦੇ ਰਿਹਾ ਹੈ। ਹੱਥ ਜੋੜ ਕੇ ਪੁੱਛਿਆ ਮਹਾਰਾਜ ਕੌਣ ਹੈ ਇਹ ਤਿੱਤਰ, ਕੌਣ ਹੈ ਇਹ ਬਾਜ ਜਿਹੜੇ ਲੇਖਾ ਲੈ ਰਹੇ ਤੇ ਦੇ ਰਹੇ ਨੇ? ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ

0: ਜਾਮਨੀ ਵਾਲੀ ਸਾਰੀ ਗੱਲ ਸੁਣਾਈ। ਕਹਿਣ ਲੱਗੇ ਇਹ ਤਿੱਤਰ ਜ਼ਿਮੀਦਾਰ ਸੀ, ਇਹ ਬਾਜ ਸ਼ਾਹੂਕਾਰ ਸੀ। ਸ਼ਾਹੂਕਾਰ ਦੇ ਪਾਸੋਂ ਜ਼ਿਮੀਦਾਰ ਨੇ ਕਰਜ਼ਾ ਲਿਆ ਸੀ ਗੁਰੂ ਦੇ ਨਾਮ ਦੀ ਗਵਾਹੀ ਪਾ ਕਰਕੇ ਕਿ ਗੁਰੂ ਮੇਰਾ ਜਾਮਨ ਹੈ, ਮੈਂ ਤੇਰਾ ਕਰਜ਼ਾ ਮੋੜ ਦੇਵਾਂਗਾ। ਪਰ ਇਸ ਨੇ ਸਮਾਂ ਪਾ ਕੇ ਕਰਜ਼ਾ ਮੋੜਨ ਤੋਂ ਇਨਕਾਰ ਕਰ ਦਿੱਤਾ ਤੇ ਸ਼ਾਹੂਕਾਰ ਨੇ ਗੁਰੂ ਤੇ ਭਰੋਸਾ ਰੱਖਿਆ ਕਿ ਸਤਿਗੁਰੂ ਜੀ ਮੇਰਾ ਲਿਆ ਹੋਇਆ ਧਨ ਜਿਹੜਾ ਉਹ ਇਸ ਦੇ ਪਾਸੋਂ ਵਾਪਸ ਦਵਾਉਣਗੇ। ਫਿਰ ਜਾਮਨ ਦਾ ਗਵਾਹ ਦਾ ਫਰਜ਼ ਬਣ ਦਿੰਦਾ, ਜਾਂ ਮੋੜੇ ਜਾਂ ਫਿਰ ਉਸ ਦੇ ਪਾਸੋਂ ਵਾਪਸ ਕਰਵਾਵੇ। ਬਚਨ ਕੀਤਾ ਕਰਮਾਂ ਦੀ ਗਾਧ ਗਤੀ ਦੇ ਨਾਲ ਇਹ ਸਤਿਗੁਰੂ ਦੇ ਉੱਪਰ ਨਿਸ਼ਚਾ ਰੱਖਣ ਵਾਲਾ ਸੀ। ਮੁਕਤ ਤੇ ਨਾ ਹੋਇਆ, ਕੋਈ ਐਸਾ ਕਰਮ ਕਰ ਲਿਆ ਮੁਕਤੀ ਨੂੰ ਤੇ ਪ੍ਰਾਪਤ ਨਾ ਕਰ ਸਕਿਆ, ਪਰ ਸਤਿਗੁਰਾਂ ਤੇ ਨਿਸ਼ਚਾ ਹੋਣ ਕਰਕੇ ਇਹ ਸਤਿਗੁਰਾਂ ਦੇ ਹਸਤ ਕਮਲ ਦਾ ਬਾਜ ਆ ਕੇ ਬਣਿਆ। ਇਸ ਜਨਮ ਦੇ ਵਿੱਚ ਵੀ ਸਤਿਗੁਰੂ ਜੀ ਦੀ ਸੰਗਤ ਮਿਲ ਗਈ ਹੈ ਤੇ ਉਸ ਨੂੰ ਜਿਹੜਾ ਜ਼ਿਮੀਦਾਰ ਸੀ ਤਿੱਤਰ ਦੀ ਜੂਨ ਮਿਲ ਗਈ। ਸਤਿਗੁਰੂ ਜੀ ਨੇ ਬਚਨ ਕੀਤਾ ਜਿਹੜਾ ਧਨ ਜ਼ਿਮੀਦਾਰ ਨੇ ਗੁਰੂ ਦੀ ਜਾਮਣੀ ਪਾ ਕੇ ਸ਼ਾਹੂਕਾਰ ਦੇ ਲੈ ਕੇ ਪਾਸੋਂ ਲੈ ਕੇ ਖਾਧਾ ਸੀ ਨਾ, ਬਦਲੇ ਦੇ ਵਿੱਚ ਸ਼ਾਹੂਕਾਰ ਬਣੇ ਹੋਏ ਤਿੱਤਰ ਨੂੰ, ਸ਼ਾਹੂਕਾਰ ਬਣੇ ਹੋਏ ਬਾਜ ਨੂੰ, ਜ਼ਿਮੀਦਾਰ ਬਣੇ ਹੋਏ ਤਿੱਤਰ ਦਾ ਮਾਸ ਖਵਾ ਕਰਕੇ ਇਸ ਦਾ ਲੇਖਾ ਪੂਰਾ ਕਰ ਰਹੇ ਹਾਂ। ਇਹ ਲੇਖਾ ਐਸਾ ਸੀ, ਕਈ ਜਨਮ ਇਸ ਨੂੰ ਮਾਸ ਖਵਾਉਣਾ ਪੈਣਾ ਸੀ। ਕਦੇ ਇਸ ਨੇ ਤਿੱਤਰ ਬਣਨਾ ਸੀ, ਕਦੇ ਪੰਛੀ ਬਣਨਾ ਸੀ, ਕਦੇ ਮ੍ਰਿਗ ਬਣਨਾ ਸੀ, ਕਦੇ ਮੀਨ ਬਣਨਾ ਸੀ। ਇਸ ਨੇ ਸ਼ਾਹੂਕਾਰ ਨੇ ਕਈ ਜਨਮ ਲੈਣੇ ਸਨ, ਕਦੇ ਸ਼ਿਕਾਰੀ ਬਣਨਾ ਸੀ, ਕਦੇ ਸ਼ਿਕਾਰੀ ਪੰਛੀ ਬਣਨਾ ਸੀ। ਪਰ ਇਸ ਨੂੰ ਗੁਰੂ ਕੀ ਸੰਗਤ ਹੋਈ, ਬਾਜ ਦੀ ਜੂਨੀ ਤੋਂ ਬਾਅਦ ਇਸ ਦਾ ਹੋਰ ਜਨਮ ਨਹੀਂ ਹੋਵੇਗਾ, ਇਸ ਦਾ ਜਨਮ ਮਰਨ ਕੱਟ ਦਿੱਤਾ ਹੈ। ਤੇ ਸਤਿਗੁਰੂ ਜੀ ਨੇ ਬਚਨ ਕੀਤਾ ਜਿਸ ਜ਼ਿਮੀਦਾਰ ਨੇ ਕਈ ਜਨਮਾਂ ਵਿੱਚ ਲੇਖਾ ਦੇਣਾ ਸੀ ਨਾ, ਆਪਣਾ ਮਾਸ ਖਵਾ ਖਵਾ ਕੇ ਗੁਰੂ ਕੀ ਸ਼ਰਨ ਵਿੱਚ ਆਉਣ ਦਾ ਉਸ ਨੂੰ ਵੀ ਫਲ ਇਹ ਦਿੱਤਾ ਹੈ। ਇੱਕ ਜਨਮ ਵਿੱਚ ਹੀ ਇਸ ਦਾ ਮਾਸ ਖਵਾ ਕੇ ਇਸ ਦੀ 84 ਕੱਟ ਦਿੱਤੀ ਏ, ਇਸ ਦਾ ਲੇਖਾ ਮੁਕਾ ਦਿੱਤਾ ਹੈ। ਤੇ ਸਾਧ ਸੰਗਤ ਜੀ ਫਿਰ ਤੇ ਬੈਰਾਗੀ ਮਹਾਤਮਾ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਪਰ ਮਸਤਕ ਰੱਖ ਕੇ ਮੱਥਾ ਟੇਕ ਕੇ ਭੁੱਲ ਬਖਸ਼ਾਈ ਸੀ। ਮਹਾਰਾਜ ਆਪ ਜੀ ਦੇ ਉੱਪਰ ਸੰਸਾ ਕੀਤਾ, ਮੈਨੂੰ ਖਿਮਾ ਦੇ ਦਿਓ, ਮੈਨੂੰ ਮੇਰੀ ਭੁੱਲ ਦੀ ਕਿਰਪਾ ਕਰਕੇ ਖਿਮਾ ਬਖਸ਼ੋ। ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਿਸ ਨੂੰ ਵੀ ਬਖਸ਼ਿਆ। ਇਸ ਪ੍ਰਕਾਰ ਬਾਜ ਦਾ ਵੀ ਉਧਾਰ ਕੀਤਾ ਤੇ ਤਿੱਤਰ ਦਾ ਵੀ ਉਧਾਰ ਕੀਤਾ ਤੇ ਸਾਧ ਸੰਗਤ ਜੀ ਗੁਰਦੁਆਰਾ ਜਾਮਨੀ ਸਾਹਿਬ ਇਸ ਯਾਦ ਦੇ ਵਿੱਚ ਬਣਿਆ ਹੋਇਆ ਕਿ ਸਤਿਗੁਰੂ ਜੀ ਨੇ ਗਵਾਹੀ ਦਵਾਈ ਸੀ। ਇਹ ਕੇਵਲ ਤਾਂ ਕੇਵਲ ਕਥਨ ਮਾਤਰ ਗੱਲਾਂ ਨਹੀਂ, ਗੁਰੂ ਕਾ ਇਤਿਹਾਸ ਪ੍ਰਗਟ ਕਰ ਕਰਕੇ ਦਿਖਾਉਂਦਾ ਕਿ ਇਹ ਜਿਹੜੀ ਗੁਰਬਾਣੀ ਦੇ ਅੰਦਰ ਇੱਕ ਇੱਕ ਗੱਲ ਲਿਖੀ ਹੋਈ, ਇੱਕ ਇੱਕ ਬਚਨ ਲਿਖਿਆ ਹੋਇਆ, ਇਹ ਸੱਚ ਹੈ। ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਕਦੇ ਤੇ ਉਹਨਾਂ ਨੂੰ ਮ੍ਰਿਗ ਦਾ ਤਨ ਧਾਰਨ ਕਰਕੇ ਲੇਖਾ ਦੇਣਾ ਪੈਂਦਾ ਆਪਣਾ ਮਾਸ ਖਵਾ ਕਰਕੇ, ਕਦੇ ਪੰਛੀ ਬਣ ਕਰਕੇ, ਮੁਰਗੀਆਂ ਬਣ ਕੇ ਤਿੰਨ ਕਿੱਦਾਂ ਘਰ ਵਿੱਚ ਆਉਂਦੇ ਨੇ ਤੇ ਕਿੰਨਾ ਕਿੰਨਾ ਚਿਰ ਆਂਡੇ ਦੇ ਕਰਕੇ, ਆਂਡੇ ਖਵਾ ਖਵਾ ਕੇ ਤੇ ਫਿਰ ਅੰਤਕਾਲ ਆਪਣਾ ਮਾਸ ਖਵਾ ਕਰਕੇ ਲੇਖਾ ਦਿੰਦੇ ਨੇ। ਇਸੇ ਪ੍ਰਕਾਰ ਧਨ ਖਾਧਾ ਹੁੰਦਾ ਨਾ, ਕਈ ਵਾਰ ਗਊਆਂ ਤੇ ਮੱਝਾਂ ਬਣ ਕਰਕੇ ਤਿੰਨਾਂ ਦੇ ਘਰ ਵਿੱਚ ਆਉਂਦੇ ਨੇ, ਜਿੰਨਾ ਧਨ ਖਾਧਾ ਹੁੰਦਾ ਓਨਾ ਫਿਰ ਦੁੱਧ ਤਿੰਨਾਂ ਨੂੰ ਪਿਲਾ ਕਰਕੇ ਲੇਖਾ ਦੇਣਾ ਪੈਂਦਾ। ਇਸ ਪ੍ਰਕਾਰ ਪੰਛੀ ਬਣ ਕਰਕੇ, ਜਾਨਵਰ ਬਣ ਕਰਕੇ ਕਿਸੇ ਮਹਾਤਮਾ ਨੇ ਪੁੱਛਿਆ ਕਿ ਇਹ ਜਿਹੜੇ ਪਹਾੜੀਆਂ ਦੇ ਉੱਪਰ ਖੱਚਰਾਂ ਜਾਂਦੀਆਂ ਨੇ, ਜਿਵੇਂ ਸ੍ਰੀ ਹੇਮਕੁੰਟ ਸਾਹਿਬ ਨੂੰ ਜਾਂਦਿਆਂ ਖੱਚਰਾਂ ਦੇ ਉੱਪਰ ਅਸਵਾਰੀਆਂ ਸੰਗਤਾਂ ਕਰਦੀਆਂ ਨੇ ਨਾ, ਜਿਨ੍ਹਾਂ ਕੋਲੋਂ ਤੁਰ ਕੇ ਨਹੀਂ ਜਾਇਆ ਜਾਂਦਾ। ਮਹਾਤਮਾ ਦੇ ਪਾਸੋਂ ਕਿਸੇ ਜਗਿਆਸੂ ਨੇ ਇੱਛਾ ਦੇ ਨਾਲ ਪੁੱਛਿਆ, ਇਹ ਖੱਚਰਾਂ ਵਿਚਾਰੀਆਂ ਪਹਾੜਾਂ ਦੇ ਉੱਪਰ ਬਰਫ਼ਾਂ ਦੇ ਉੱਪਰ ਚੜ੍ਹਦੀਆਂ ਨੇ, ਥੱਕ ਜਾਂਦੀਆਂ ਨੇ, ਢਿੱਡੋਂ ਵੇਖਣ ਨੂੰ ਲੱਗਦਾ ਭੁੱਖੀਆਂ ਨੇ, ਪਸਲੀਆਂ ਨਾੜ ਲੱਗੀਆਂ ਨੇ, ਕਮਜ਼ੋਰ ਦਿਸਦੀਆਂ ਨੇ, ਪਰ ਇਹਨਾਂ ਦੇ ਮਾਲਕ ਇਹਨਾਂ 'ਤੇ ਤਰਸ ਨਹੀਂ ਕਰਦੇ। ਅਸਵਾਰੀਆਂ ਨੂੰ, ਸੰਗਤਾਂ ਨੂੰ ਚੜਾ ਚੜਾ ਕਰਕੇ ਢੋਂਦੇ ਨੇ, ਭੁੱਖੀਆਂ ਨੂੰ ਵੀ ਤੋਰ ਛੱਡਦੇ ਨੇ, ਕਦੇ ਬਹਿ ਜਾਂਦੀਆਂ ਨੇ, ਕਦੇ ਡਿੱਗ ਜਾਂਦੀਆਂ ਨੇ, ਫਿਰ ਡੰਡਿਆਂ ਦੇ ਨਾਲ ਹੱਕ ਕੇ ਤੋਰ ਲੈਂਦੇ ਨੇ। ਇਹਨਾਂ ਦੀ ਐਸੀ ਹਾਲਤ ਕਿਉਂ ਹੋ ਰਹੀ ਹੈ? ਅਤੇ ਮਹਾਤਮਾ ਜੀ ਨੇ ਦਿਵ ਦ੍ਰਿਸ਼ਟੀ ਦੇ ਨਾਲ ਤੱਕ ਕਰਕੇ ਆਖਿਆ ਸੀ, ਇਹਨਾਂ ਨੇ ਪਿਛਲੇ ਜਨਮ ਵਿੱਚ ਇਹਨਾਂ ਦਾ ਧਨ ਖਾਧਾ ਸੀ, ਹੁਣ ਖੱਚਰ ਦੀ ਜੂਨੀ ਪ੍ਰਾਪਤ ਕਰਕੇ ਧਨ ਕਮਾ ਕਮਾ ਕਰਕੇ ਦੇ ਰਹੀਆਂ ਨੇ ਅਤੇ ਆਪਣਾ ਲੇਖਾ ਹੀ ਪੂਰਾ ਕਰ ਰਹੀਆਂ ਨੇ। ਸਤਿਗੁਰੂ ਸਾਹਿਬ ਜੀ ਬਚਨ ਕਰਦੇ ਨੇ, ਭਾਈ ਜਿਹੜਾ ਦੂਜਿਆਂ ਦਾ ਧਨ ਖਾਂਦੇ ਨੇ ਨਾ, ਕਦੇ ਮ੍ਰਿਗ ਦੀ ਜੂਨੀ, ਕਦੇ ਪੰਛੀ ਦੀ ਜੂਨੀ, ਕਦੇ ਮੱਛੀ ਦੀ ਜੂਨੀ, ਇਸ ਪ੍ਰਕਾਰ ਨੀਚ ਜੂਨੀਆਂ ਵਿੱਚ ਆ ਕਰਕੇ ਸਦਾ ਦੀਨਤਾ ਨੂੰ ਪ੍ਰਾਪਤ ਕਰਦੇ, ਦੁੱਖਾਂ ਨੂੰ ਝੱਲਦੇ ਰਹਿੰਦੇ ਹਨ।
1: ਸੰਕਟ ਫਿਰ ਆਨੋ,
0: ਇਸ ਪ੍ਰਕਾਰ ਇਹਨਾਂ ਸੰਕਟਾਂ ਦੇ ਵਿੱਚ, ਸੰਕਟਾਂ ਨੂੰ ਝੱਲਣ ਵਾਲੀਆਂ, ਦੁੱਖਾਂ ਨੂੰ ਝੱਲਣ ਵਾਲੀਆਂ ਜੂਨੀਆਂ ਵਿੱਚ ਫਿਰ ਫਿਰ ਕੇ ਆਉਂਦੇ ਹਨ।
1: ਨਾਨਕ ਪਾਹਨ ਪ੍ਰਭ ਤਾਰਹੁ,
0: ਮਹਾਰਾਜ ਅਸੀਂ ਵੀ ਇਸ ਪ੍ਰਕਾਰ ਭੁੱਲਾਂ ਤੇ ਬੇਅੰਤ ਕਰਨ ਵਾਲੇ ਹਾਂ। ਮਹਾਰਾਜ ਕਦੇ ਗੁਰੂ ਕੇ ਨਾਮ ਤੇ ਝੂਠ ਬੋਲਿਆ ਜਾਂਦਾ ਹੋਵੇਗਾ ਜਾਣੇ ਅਣਜਾਣੇ ਦੇ ਵਿੱਚ, ਮਹਾਰਾਜ ਨਾਮ ਧਾਰੀ ਸਿੱਖ ਕਦੇ ਗੁਨਾਹ ਹੋ ਜਾਂਦਾ ਹੋਵੇਗਾ, ਹੋ ਸਕਦਾ ਕਦੇ ਲੋਕ ਉਂਗਲੀ ਉਠਾਉਂਦੇ ਹੋਣ, ਇਹ ਗੁਰੂ ਕਾ ਸਿੱਖ ਕੈਸੇ ਕੰਮ ਕਰਦਾ ਹੈ। ਮਹਾਰਾਜ ਅਸੀਂ ਬਖਸ਼ੇ ਜਾਈਏ, ਜੂਨੀਆਂ ਵਿੱਚ ਆ ਕੇ ਲੇਖਾ ਨਾ ਦੇਣਾ ਪਵੇ, ਕਿਰਪਾ ਕਰਕੇ ਐਸਾ ਉਪਦੇਸ਼ ਦਿਓ। ਤੇ ਹਜ਼ੂਰ ਫਰਮਾਉਂਦੇ ਨੇ ਭਾਈ ਕਹੋ ਨਾਨਕ ਪੰਚਮ ਅਵਤਾਰ ਪ੍ਰਮਾਣ ਪੁਰਖ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ ਬੇਨਤੀਆਂ ਕਰੋ, ਪਾਹਨ ਪ੍ਰਭ ਤਾਰਹੋ। ਹੇ ਸਰਬ ਕਲਾ ਸਮਰੱਥ ਜੀ, ਜਿਵੇਂ ਪੱਥਰ ਪਾਣੀ ਵਿੱਚ ਡੁੱਬ ਜਾਣ ਵਾਲਾ ਹੁੰਦਾ, ਅਸੀਂ ਭਵ ਸਾਗਰ ਵਿੱਚ ਡੁੱਬ ਜਾਣ ਵਾਲੇ ਹਾਂ। ਜਿਵੇਂ ਪੱਥਰ ਭਾਰੀ ਹੁੰਦਾ, ਅਸੀਂ ਪਾਪਾਂ ਦੇ ਬੋਝ ਕਰਕੇ ਬਹੁਤੇ ਭਾਰੀ ਹਾਂ। ਮਹਾਰਾਜ ਕਿਰਪਾ ਦ੍ਰਿਸ਼ਟੀ ਕਰਕੇ ਆਪਣੇ ਕਿਰਪਾ ਰੂਪੀ ਹੱਥ ਦੇ ਨਾਲ ਫੜ ਕਰਕੇ ਨਾਮ ਰੂਪੀ ਜਹਾਜ਼ ਦੇ ਉੱਪਰ ਚੜਾ ਕਰਕੇ ਸਾਨੂੰ ਉਤਾਰ ਲੈਣਾ ਕਰੋ।
1: ਸੰਗਤ ਸੁਖ ਮਾਨੋ।
0: ਤੇ ਮਹਾਰਾਜ ਸਾਨੂੰ ਇਹ ਨਾਮ ਦੀ ਦਾਤ, ਨਾਮ ਦਾ ਜਹਾਜ਼ ਪ੍ਰਾਪਤ ਕਿਵੇਂ ਹੋਵੇ? ਹਜ਼ੂਰ ਫਰਮਾਉਂਦੇ ਨੇ ਭਾਈ ਸਾਧ ਸੰਗਤ ਕਰੋ, ਸਾਧ ਸੰਗਤ ਕਰਕੇ ਜਪਣਾ ਕਰੋ, ਧਿਆਉਣਾ ਕਰੋ, ਅਰਾਧਨਾ ਕਰੋ, ਉਚਾਰਨਾ ਕਰੋ ਸਤਨਾਮ ਸ੍ਰੀ ਵਾਹਿਗੁਰੂ। ਸੁਖ ਮਾਨੋ, ਸਤ ਸੰਗਤ ਦੇ ਨਾਲ ਮਿਲ ਕਰਕੇ ਨਾਮ ਜਪਣ ਦੇ ਵਿੱਚ ਹੀ ਸੁਖ ਮੰਨਣਾ ਕਰੋ, ਸਤ ਸੰਗਤ ਦੇ ਨਾਲ ਮਿਲ ਕਰਕੇ ਅੰਮ੍ਰਿਤ ਨਾਮ ਨੂੰ ਜਪ ਕਰਕੇ ਸੁਖ ਮੰਨਣਾ ਕਰੋ। ਸਤ ਸੰਗਤ ਦੇ ਨਾਲ ਮਿਲ ਕਰਕੇ ਅੰਮ੍ਰਿਤ ਨਾਮ ਨੂੰ ਜਪੋਗੇ ਤੇ ਲੋਕ ਪ੍ਰਲੋਕ ਦੇ ਸਾਰੇ ਸੁੱਖਾਂ ਨੂੰ ਮੰਨਣਾ ਕਰੋਗੇ, ਫਿਰ ਜੂਨੀਆਂ ਵਿੱਚ ਨਹੀਂ ਆਵੋਗੇ।
1: ਮਲਾਰ ਮਹੱਲਾ ਪੰਜਵਾਂ।
0: ਮਲਾਰ ਰਾਗ ਦੇ ਅੰਦਰ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਬਿਖ ਖਾਈ ਰੀ ਮਾਈ।
0: ਹੇ ਮਹਾਰਾਜ ਸੱਚੇ ਪਾਤਸ਼ਾਹ ਜੀ, ਸਾਨੂੰ ਤੇ ਇਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਐਸੇ ਦੁਸ਼ਟ ਨੇ ਛੱਡਦੇ ਹੀ ਨਹੀਂ, ਐਸੇ ਸਾਡੇ ਪੇਸ਼ ਪੈ ਗਏ, ਐਸੇ ਪੱਲੇ ਪੈ ਗਏ, ਐਸੇ ਸਾਡੇ ਪਿੱਛੇ ਪੈ ਗਏ ਹੱਥ ਧੋ ਕੇ, ਸਾਡਾ ਇਹ ਖਹਿੜਾ ਹੀ ਨਹੀਂ ਛੱਡਦੇ। ਮਹਾਰਾਜ ਜਿਹੜੇ ਸੰਤ ਮਹਾਤਮਾ ਦੀ ਸੰਗਤ ਕਰਨੇ ਦਾ ਆਪ ਜੀ ਉਪਦੇਸ਼ ਦਿੰਦੇ ਹੋ, ਮਹਾਰਾਜ ਕੀ ਇਹ ਪੰਜ ਵਿਕਾਰ ਉਹਨਾਂ ਨੂੰ ਤੰਗ ਨਹੀਂ ਕਰਦੇ, ਉਹਨਾਂ ਨੂੰ ਵਸੀਕਾਰ ਨਹੀਂ ਕਰਦੇ? ਤਾਂ ਹਜ਼ੂਰ ਫਰਮਾਉਂਦੇ ਨੇ ਦੁਸ਼ਟ ਮੋਏ, ਭਾਈ ਉਹਨਾਂ ਦੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜਿਹੜੇ ਦੁਸ਼ਟ ਨੇ ਉਹ ਮਰ ਗਏ ਨੇ। ਮਹਾਰਾਜ ਕਿਵੇਂ ਉਹਨਾਂ ਨੇ ਮਾਰ ਲਏ? ਬੇਖ ਖਾਈ ਰੀ ਮਾਈ, ਜੋ ਮਾਈ ਮਾਂ ਦੀ ਨਿਆਈ, ਪਿਤਾ ਦੀ ਨਿਆਈ, ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਹੈ ਨਾ, ਇਹ ਪੰਜ ਵਿਕਾਰਾਂ ਵਾਸਤੇ ਜ਼ਹਿਰ ਰੂਪ ਹੈ। ਜਿਵੇਂ ਜਿਵੇਂ ਅੰਮ੍ਰਿਤ ਨਾਮ ਨੂੰ ਸੰਤ ਜਨ ਜਪਦੇ ਨੇ, ਭਾਈ ਇਹ ਜਿਹੜਾ ਅੰਮ੍ਰਿਤ ਨਾਮ ਤੇਵੇਂ ਤੇਵੇਂ ਵਿਕਾਰਾਂ ਨੂੰ ਜ਼ਹਿਰ ਰੂਪ ਹੋ ਕਰਕੇ ਵਿਆਪਦਾ, ਤੇ ਅੰਮ੍ਰਿਤ ਨਾਮ ਨੂੰ ਜ਼ਹਿਰ ਰੂਪ ਕਰਕੇ ਖਾਧਾ ਵਿਕਾਰਾਂ ਨੇ ਤੇ ਉਹ ਮਰ ਗਏ ਨੇ। ਜਿਵੇਂ ਸਾਧ ਸੰਗਤ ਜੀ ਨਿੰਮ ਦਾ ਦਰਖਤ ਹੁੰਦਾ ਨਾ, ਹੈ ਤੇ ਕੌੜਾ ਪਰ ਇਸ ਦੇ ਉੱਪਰ ਵੀ ਨਿੱਕੇ ਨਿੱਕੇ ਕੀੜੇ ਪੈ ਜਾਂਦੇ ਨੇ, ਜਿਹੜੇ ਇਸ ਦੇ ਉੱਪਰ ਕੀੜੇ ਪੈਂਦੇ ਨੇ, ਕੌੜੀ ਨਿੰਮ ਨੂੰ ਖਾ ਕੇ ਜਿਉਂਦੇ ਨੇ, ਮਿੱਠਾ ਪਾ ਦਿਓ, ਮਠਿਆਈ ਪਾ ਦਿਓ, ਮਠਿਆਈ ਖਾ ਕੇ ਮਰ ਜਾਣਗੇ। ਮਿੱਠਾ ਹੈ ਤੇ ਸਭਨਾ ਵਾਸਤੇ ਚੰਗਾ, ਪਰ ਉਹਨਾਂ ਕੀੜਿਆਂ ਨੂੰ ਹਜ਼ਮ ਨਹੀਂ ਹੁੰਦਾ, ਜੇ ਖਾ ਲੈਣ ਤੇ ਮਰ ਜਾਂਦੇ ਨੇ। ਇਸੇ ਪ੍ਰਕਾਰ ਸਾਧ ਸੰਗਤ ਜੀ, ਕੌੜੀਗਿਰੀ ਹੁੰਦੀ ਨਾ ਬਦਾਮ ਦੀ, ਹੈ ਤੇ ਗੁਣਕਾਰੀ, ਇੰਨੀ ਜ਼ਿਆਦਾ ਗੁਣਕਾਰੀ ਹੈ, ਜਿਸ ਨੂੰ ਕੈਂਸਰ ਦਾ ਰੋਗ ਹੋਵੇ, ਬਦਾਮ ਦੀਆਂ ਕੌੜੀਆਂ ਗਿਰੀਆਂ ਖਵਾਉਣੀਆਂ ਸ਼ੁਰੂ ਕਰ ਦਿਓ, ਥੋੜ੍ਹੇ ਦਿਨ ਥੋੜ੍ਹਾ ਚਿਰ ਖਵਾਉਂਦੇ ਰਹੋ, ਕੈਂਸਰ ਜੜੋਂ ਪੁੱਟੀ ਜਾਵੇਗੀ, ਕੈਂਸਰ ਦਾ ਨਾਸ ਹੋ ਜਾਂਦਾ। ਅਤੇ ਜਿਨ੍ਹਾਂ ਨੇ ਕੈਂਸਰ ਨੂੰ ਧੰਦਾ ਬਣਾਇਆ, ਵੱਡੀਆਂ ਵੱਡੀਆਂ ਕੰਪਨੀਆਂ ਵਾਲਿਆਂ ਨੇ, ਉਹਨਾਂ ਨੇ ਵਿਚਾਰ ਕੀਤੀ, ਜੇ ਇਸ ਗੱਲ ਦਾ ਲੋਕਾਂ ਨੂੰ ਪਤਾ ਲੱਗ ਗਿਆ, ਕੌੜੇ ਬਦਾਮਾਂ ਨੂੰ ਅੱਗੇ ਬੀਜ ਬੀਜ ਕਰਕੇ ਕੌੜੇ ਬਦਾਮਾਂ ਦੇ ਬਾਗ ਬਣਾ ਲੈਣਗੇ, ਫਿਰ ਕੈਂਸਰ ਨੂੰ ਬਦਾਮਾਂ ਦੀਆਂ ਗਿਰੀਆਂ ਨਾਲ ਹੀ ਠੀਕ ਕਰੀ ਜਾਣਗੇ, ਫਿਰ ਸਾਡੀਆਂ ਦਵਾਈਆਂ ਕਿਵੇਂ ਵਿਕਣਗੀਆਂ? ਸਾਧ ਸੰਗਤ ਜੀ, ਕੌੜੀਆਂ ਗਿਰੀਆਂ ਦਾ, ਕੌੜੇ ਬਦਾਮਾਂ ਦਾ ਗਲਤ ਪ੍ਰਚਾਰ ਕੀਤਾ ਤੇ ਮਿੱਠੀਆਂ ਗਿਰੀਆਂ ਦਾ ਪ੍ਰਚਾਰ ਕੀਤਾ। ਅੱਜ ਕੱਲ੍ਹ ਵੀ ਬਦਾਮ ਰੋਗਨ ਨੂੰ ਜਾ ਕਰਕੇ ਬਾਜ਼ਾਰ 'ਚੋਂ ਲਈਏ ਨਾ, ਅਤੇ ਉਸਦੇ ਉੱਪਰ ਲਿਖਿਆ ਹੁੰਦਾ ਮਿੱਠੇ ਬਦਾਮਾਂ ਦੀਆਂ ਗਿਰੀਆਂ ਤੋਂ ਬਣਾਇਆ ਗਿਆ। ਮਿੱਠੇ ਬਦਾਮਾਂ ਦਾ ਬਹੁਤਾ ਪ੍ਰਚਾਰ ਕੀਤਾ, ਕੌੜੇ ਬਦਾਮਾਂ ਦਾ ਕੂੜ ਪ੍ਰਚਾਰ ਕੀਤਾ ਕਿ ਜੇਕਰ ਕੌੜੀਆਂ ਗਿਰੀਆਂ ਵੇਚੋਗੇ, ਤੁਹਾਡੀਆਂ ਗਿਰੀਆਂ ਕਿਸੇ ਨੇ ਖਰੀਦਣੀਆਂ ਨਹੀਂ। ਕੌੜਾ ਬਦਾਮ ਕਿੱਥੋਂ ਆਇਆ, ਕਿਸ ਬਾਗ 'ਚੋਂ ਆਇਆ, ਕਿਸ ਬੂਟੇ 'ਚੋਂ ਆਇਆ, ਤਿੰਨਾਂ ਦੀ ਪਛਾਣ ਕਰਕੇ ਬਦਾਮਾਂ ਦੇ ਬੂਟਿਆਂ ਨੂੰ ਮੁੱਢੋਂ ਪੁੱਟ ਦਿੱਤਾ ਗਿਆ, ਉਹਨਾਂ ਦਾ ਨਾਸ਼ ਕਰ ਦਿੱਤਾ ਗਿਆ ਕਿ ਰੋਗੀ ਇਸ ਦੇ ਨਾਲ ਠੀਕ ਨਾ ਹੋ ਜਾਣ, ਅਤੇ ਬੜੀਆਂ ਸਸਤੀਆਂ, ਬੜੀਆਂ ਨਿਕਮੀਆਂ ਅਤੇ ਸਰੀਰਾਂ ਦੇ ਉੱਪਰ ਦੁਸ਼ ਪ੍ਰਭਾਵ, ਬਹੁਤੇ ਸਾਈਡ ਇਫੈਕਟ ਦੇਣ ਵਾਲੀਆਂ ਦਵਾਈਆਂ ਲੱਖਾਂ ਰੁਪਈਆਂ ਵਿੱਚ ਵੇਚਣੀਆਂ ਸ਼ੁਰੂ ਕੀਤੀਆਂ। ਕੁਦਰਤ ਨੇ ਬਣਾਇਆ ਤਾਂ ਬੜਾ ਕੁਛ ਚੰਗਾ, ਪਰ ਮਨੁੱਖਾਂ ਨੇ ਬਰਬਾਦ ਕਰ ਦਿੱਤਾ, ਲਾਲਚੀ ਲੋਕਾਂ ਨੇ। ਸਾਧ ਸੰਗਤ ਜੀ, ਕੌੜੀਗਿਰੀ ਹੈ ਤੇ ਗੁਣਕਾਰੀ, ਕੈਂਸਰ ਦੇ ਰੋਗ ਨੂੰ ਜੜੋਂ ਪੁੱਟ ਦਿੰਦੀ ਏ, ਪਰ ਜੇ ਇਹ ਕੌੜੀਗਿਰੀ ਕਿਧਰੇ ਘੋੜੇ ਨੂੰ ਪਾ ਦਿੱਤੀ ਜਾਵੇ ਤੇ ਘੋੜਾ ਮਰ ਜਾਂਦਾ, ਸਹਾਰ ਨਹੀਂ ਸਕਦਾ। ਇਸੇ ਪ੍ਰਕਾਰ ਸਾਧ ਸੰਗਤ ਜੀ, ਸਤਿਗੁਰੂ ਜੀ ਬਚਨ ਕਰਦੇ ਨੇ, ਇਹ ਜਿਹੜਾ ਅੰਮ੍ਰਿਤ ਨਾਮ ਹੈ ਨਾ, ਹੈ ਤੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਸ਼ਬਦ ਸਪਰਸ਼ ਰੂਪ ਰਸ ਗੰਧ ਨੂੰ ਜੜੋਂ ਪੁੱਟ ਦੇਣ ਵਾਲਾ, ਪਰ ਉਹਨਾਂ ਵਾਸਤੇ ਤੇ ਜ਼ਹਿਰ ਹੀ ਹੈ ਨਾ। ਉਹਨਾਂ ਦੇ ਪਾਸੋਂ ਨਾਮ ਪਚਾਇਆ ਨਹੀਂ ਜਾਂਦਾ, ਹਜ਼ਮ ਨਹੀਂ ਹੁੰਦਾ। ਇਸ ਕਰਕੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਰੂਪੀ ਦੁਸ਼ਮਣ ਅੰਮ੍ਰਿਤ ਨਾਮ ਨੂੰ ਜ਼ਹਿਰ ਰੂਪ ਕਰਕੇ ਖਾਣ ਵਾਲੇ ਹੋਏ ਤੇ ਖਾ ਕੇ ਮਰ ਗਏ। ਭਾਈ ਇਹ ਸੰਤ ਜਨ ਭਗਤ ਜਨ ਨਾਮ ਦੇ ਰਸੀਏ ਸ਼ਰਧਾਲੂ ਜਨ ਜਿਸ ਵਾਹਿਗੁਰੂ ਜੀ ਦੇ ਪਿਆਰੇ ਸਨ ਨਾ, ਜਿਸ ਦੇ ਪੈਦਾ ਕੀਤੇ ਹੋਏ ਸਾਰੇ ਜੀਵ ਜੰਤ ਨੇ, ਉਸਨੇ ਆਪਣੇ ਭਗਤ ਜਨਾਂ ਨੂੰ ਕਿਰਪਾ ਦ੍ਰਿਸ਼ਟੀ ਕਰਕੇ ਰੱਖ ਲਿਆ ਹੈ। ਇਹ ਮੇਰੇ ਪ੍ਰਭੂ ਪਰਮੇਸ਼ਰ ਜੀ ਨੂੰ ਆਪਣੇ ਸੰਤ ਜਨਾਂ ਦੇ ਉੱਪਰ ਭਗਤ ਜਨਾਂ ਦੇ ਉੱਪਰ ਦਇਆ ਦ੍ਰਿਸ਼ਟੀ ਕਿਰਪਾ ਹੋ ਆਈ ਹੈ। ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ, ਮਹਾਰਾਜ ਜੀ ਐਸੇ ਪਰਮੇਸ਼ਰ ਜੀ ਰਹਿੰਦੇ ਕਿੱਥੇ ਨੇ ਜੋ ਭਗਤ ਜਨਾਂ ਦੀ ਰੱਖਿਆ ਕਰਦੇ ਨੇ, ਜਿਸ ਦਾ ਅੰਮ੍ਰਿਤ ਨਾਮ ਭਗਤਾਂ ਨੂੰ ਤਾਰਦਾ, ਪੰਜ ਵਿਕਾਰਾਂ ਨੂੰ ਮਾਰਦਾ, ਐਸੇ ਪਰਮੇਸ਼ਰ ਜੀ ਦਾ ਨਿਵਾਸ ਅਸਥਾਨ ਕਿੱਥੇ ਹੈ? ਹਜ਼ੂਰ ਫਰਮਾਉਂਦੇ ਨੇ ਭਾਈ ਪਰਮੇਸ਼ਰ ਜੀ ਅੰਤਰਜਾਮੀ ਹਿਰਦਿਆਂ ਦੀ ਬੁੱਝਣ ਵਾਲੇ ਸਭ ਥਾਵਾਂ ਦੇ ਅੰਦਰ ਸਾਰਿਆਂ ਜੀਵਾਂ ਦੇ ਹਿਰਦਿਆਂ ਦੇ ਅੰਦਰ ਵਰਤ ਰਹੇ ਨੇ। ਗੁਰਮੁਖਾਂ ਦੇ ਅੰਦਰ ਵੀ ਵਰਤਦੇ ਨੇ ਪਰਮੇਸ਼ਰ ਜੀ, ਮਨਮੁਖਾਂ ਦੇ ਅੰਦਰ ਵੀ ਵਰਤਦੇ ਨੇ, ਸੰਤਾਂ ਦੇ ਅੰਦਰ ਵੀ ਵਰਤਦੇ ਨੇ, ਨਿੰਦਕਾਂ ਦੇ ਅੰਦਰ ਵੀ ਵਰਤਦੇ ਨੇ। ਸੰਤਾਂ ਦੇ ਅੰਦਰ ਪ੍ਰਗਟ ਨੇ, ਨਿੰਦਕਾਂ ਦੇ ਅੰਦਰ ਗੁਪਤ ਨੇ, ਪਰ ਵਸਦੇ ਸਾਰਿਆਂ ਦੇ ਹਿਰਦਿਆਂ ਦੇ ਅੰਦਰ ਨੇ। ਭਾਈ ਐਸਾ ਕੋਈ ਸਰੀਰ ਕੋਈ ਹਿਰਦਾ ਨਹੀਂ ਜਿੱਥੇ ਪਰਮੇਸ਼ਰ ਜੀ ਨਹੀਂ ਵਸਦੇ, ਤੇ ਭਾਈ ਐਸੇ ਪਰਮੇਸ਼ਰ ਜੀ ਜਿਨ੍ਹਾਂ ਦੇ ਰਖਵਾਲਾ ਰੂਪ ਹੋ ਜਾਣ, ਉਹਨਾਂ ਨੂੰ ਫਿਰ ਕਿਸ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਡਰ ਰਹਿ ਜਾਂਦਾ? ਹੇ ਭਾਈ, ਉਹਨਾਂ ਨੂੰ ਕਿਸੇ ਵਿਕਾਰ ਦਾ ਡਰ ਨਹੀਂ ਰਹਿੰਦਾ।
1: ਸੰਗ ਸਹਾਈ ਛੋੜ ਨਾ ਜਾਈ,
0: ਪ੍ਰਭੂ ਪਰਮੇਸ਼ਰ ਜੀ ਸਦਾ ਸਦਾ ਅੰਗ ਸੰਗ ਰਹਿਣ ਵਾਲੇ ਨੇ, ਸਹਾਈ ਸਹਾਇਤਾ ਕਰਦੇ ਨੇ ਆਪਣੇ ਪਿਆਰਿਆਂ ਦੀ। ਕਦੇ ਵੀ ਦੁੱਖ ਦੇ ਵਿੱਚ, ਵਿਪਤਾ ਦੇ ਵਿੱਚ, ਭੀੜਾ ਦੇ ਵਿੱਚ ਸੰਸਾਰੀ ਲੋਕਾਂ ਵਾਂਗੂ ਸਾਥ ਛੱਡ ਕੇ ਨਹੀਂ ਚਲੇ ਜਾਂਦੇ, ਤੇ ਉਹਨਾਂ ਪਿਆਰਿਆਂ ਨੂੰ ਪ੍ਰਭੂ ਪਰਮੇਸ਼ਰ ਜੀ ਸਾਰਿਆਂ ਸਥਾਨਾਂ ਦੇ ਅੰਦਰ ਪਰਤਕ ਜੋਤ ਹੋ ਕਰਕੇ, ਆਤਮ ਰੂਪ ਹੋ ਕਰਕੇ ਵਸਦੇ ਨਜ਼ਰ ਹੀ ਆਉਂਦੇ ਹਨ।
1: ਅਨਾਥਾ ਨਾਥ ਦੀਨ ਦੁੱਖ ਭੰਜਨ,
0: ਭਾਈ ਪਰਮੇਸ਼ਰ ਜੀ ਅਨਾਥਾਂ ਦੇ ਨਾਥ ਨੇ, ਦੀਨਾਂ ਦੇ ਗਰੀਬਾਂ ਦੇ ਦੁੱਖਾਂ ਨੂੰ ਨਾਸ਼ ਕਰਨ ਵਾਲੇ ਹਨ, ਤੇ ਆਪ ਆਪਣੇ ਪਿਆਰਿਆਂ ਨੂੰ ਕਿਰਪਾ ਕਰਕੇ ਲੜ ਪੱਲੇ ਦੇ ਨਾਲ, ਸ਼ਰਨ ਰੂਪੀ ਨਾਮ ਰੂਪੀ ਪੱਲੇ ਦੇ ਨਾਲ ਲਾ ਲੈਂਦੇ ਹਨ।
1: ਓਟ ਜੀਵ ਹੈ ਦਾਸ ਤੇਰਾ,
0: ਭਾਈ ਜੋ ਤੇ ਹਰੀ ਪਰਮੇਸ਼ਰ ਜੀ ਦੇ ਦਾਸ ਨੇ ਨਾ, ਉਹ ਤੇ ਹਰੀ ਪਰਮੇਸ਼ਰ ਜੀ ਦੀ ਓਟ ਦੇ ਵਿੱਚ, ਸ਼ਰਨ ਦੇ ਵਿੱਚ ਹੀ ਜਿਉਂਦੇ ਨੇ। ਵਾਹਿਗੁਰੂ ਜੀ ਤੋਂ ਬਿਨਾਂ ਕਿਸੇ ਹੋਰ ਦੀ ਓਟ ਨਹੀਂ ਤੱਕਦੇ।
1: ਪ੍ਰਭ ਸਰਣਾਈ,
0: ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਭਾਈ ਅਸੀਂ ਐਸੇ ਪ੍ਰਭੂ ਪਰਮੇਸ਼ਰ ਜੀ ਦੀ ਸ਼ਰਨ ਵਿੱਚ ਪਏ ਹਾਂ। ਹੇ ਗੁਰਮੁਖ ਪਿਆਰਿਓ, ਤੁਸੀਂ ਵੀ ਐਸੇ ਪ੍ਰਭੂ ਪਰਮੇਸ਼ਰ ਜੀਆਂ ਦੇ ਚਰਣਾਂ ਦੀ ਸ਼ਰਨ ਦੇ ਵਿੱਚ ਸਦਾ ਪਏ ਰਹੋ।
1: ਆਰ ਮਹੱਲਾ ਪੰਜਵਾ,
0: ਮਲਾਰ ਰਾਗ ਦੇ ਅੰਦਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੰਮ੍ਰਿਤਮਈ ਬਚਨਾਂ ਦੇ ਨਾਲ ਸਿੱਖਿਆ ਦਿੰਦੇ ਹਨ।
1: ਮੇਰੇ ਹਰ ਕੇ ਚਰਨ ਰਵੀ ਜਾ,
0: ਮਹਾਰਾਜ ਐਸੇ ਪਰਮੇਸ਼ਰ ਜੀ ਜੋ ਸਾਰਿਆਂ ਸਥਾਨਾਂ ਸਾਰਿਆਂ ਜੀਵਾਂ ਦੇ ਅੰਦਰ ਵਸਦੇ ਨੇ, ਤੇ ਵਾਹਿਗੁਰੂ ਜੀਆਂ ਦੇ ਨਾਲ ਆਪ ਜੀ ਦਾ ਕਿੰਨਾ ਕੁ ਪਿਆਰ ਹੈ, ਤੇ ਸਤਿਗੁਰੂ ਜੀ ਹਿਰਦੇ ਦਾ ਪਿਆਰ ਦਰਸਾਉਂਦੇ ਨੇ, ਬਚਨ ਕਰਨਾ ਕਰਦੇ ਨੇ। ਭਾਈ ਅਸਾਂ ਨੇ ਆਪਣੇ ਹਿਰਦੇ ਦੇ ਅੰਦਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਨੂੰ ਰਵੀਜਾ ਉਚਾਰਨਾ ਕੀਤਾ ਹੈ। ਮਨ ਮੇਰੇ ਹਰ ਕੇ ਚਰਨ, ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਰੂਪੀ ਚਰਨਾਂ ਨੂੰ ਅਸਾਂ ਨੇ ਮੇਰੇ ਮਨ ਦੇ ਅੰਦਰ ਉਚਾਰਿਆ, ਸਦਾ ਵਸਾਇਆ, ਸਦਾ ਧਿਆਇਆ ਹੈ।
1: ਤਰਸ ਪਿਆਸ ਮੇਰੋ ਮਨ ਮੋਹਿਓ,
0: ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਸਾਡੇ ਮਨ ਦੇ ਅੰਦਰ ਬਹੁਤ ਪਿਆਸ, ਬਹੁਤ ਇੱਛਾ, ਬਹੁਤ ਚਾਹਨਾ ਲੱਗੀ ਹੋਈ ਹੈ, ਕਿਉਂਕਿ ਵਾਹਿਗੁਰੂ ਜੀ ਦੇ ਅਤਿਅੰਤ ਸੁੰਦਰ ਸਰੂਪ ਨੇ ਸਾਡੇ ਮਨ ਨੂੰ ਮੋਹ ਲਿਆ ਹੋਇਆ ਹੈ। ਅਤ ਸੁੰਦਰ ਮਨ ਮੋਹਨਾ ਘਟ ਸੋਹਨਾ ਪ੍ਰਾਨ ਅਧਾਰਾ ਰਾਮ। ਇਸ ਪ੍ਰਕਾਰ ਵਾਹਿਗੁਰੂ ਜੀ ਦੇ ਸੁੰਦਰ ਸਰੂਪ ਦੇ ਦਰਸ਼ਨ ਕਰਕੇ ਮਨ ਮੋਹਿਆ ਹੋਇਆ ਹੈ, ਬਾਰ ਬਾਰ ਹਰ ਵੇਲੇ ਤਿਸ ਦੇ ਦਰਸ਼ਨਾਂ ਨੂੰ ਮਨ ਲੋਚਦਾ ਹੈ।
1: ਪੰਖ ਲਗਾਏ ਮਿਲੀ ਜਾ,
0: ਐਸਾ ਪਿਆਰ ਹਿਰਦੇ ਦੇ ਅੰਦਰ ਹੈ, ਗਿਆਨ ਅਤੇ ਵੈਰਾਗ ਰੂਪੀ ਖੰਭਾਂ ਨੂੰ ਲਾ ਕਰਕੇ, ਇਸੇ ਪ੍ਰਕਾਰ ਪਰੋਖ ਗਿਆਨ ਤੇ ਅਪਰੋਖ ਗਿਆਨ ਰੂਪੀ ਖੰਭਾਂ ਨੂੰ ਲਾ ਕਰਕੇ, ਸੇਵਾ ਤੇ ਸਿਮਰਨ ਰੂਪੀ ਖੰਭਾਂ ਨੂੰ ਲਗਾ ਕਰਕੇ, ਉੱਡ ਕਰਕੇ ਆਪਣੇ ਪ੍ਰਭੂ ਪਰਮੇਸ਼ਰ ਜੀ ਨੂੰ ਜਾ ਮਿਲੀਏ। ਖੰਭ ਵਿਕਾਂਦੜੇ ਜੇ ਲਹਾਂ, ਕਿੰਨਾ ਸਾਵੀ ਤੋਲ, ਤਨ ਜੜਾਈ ਆਪਣੈ ਲਹਾਂ ਸੋ ਸੱਜਣ ਟੋਲ ਰਹਾਉ ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ
1: ਭੋਜਤ ਮਾਰਗ ਪਾਇਓ।
0: ਹੇ ਮਹਾਰਾਜ ਸੱਚੇ ਪਾਤਸ਼ਾਹ ਜੀ, ਇਸ ਪਰਮੇਸ਼ਰ ਜੀ ਦੀ ਪ੍ਰਾਪਤੀ ਦਾ ਕੋਈ ਮਾਰਗ ਕੋਈ ਰਸਤਾ ਵੀ ਹੋਵੇਗਾ ਜਿਸ ਦੇ ਉੱਪਰ ਚੱਲਣਾ ਕਰੀਏ ਤੇ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲਈਏ। ਸਤਿਗੁਰੂ ਜੀ ਵਚਨ ਕਰਦੇ ਨੇ ਖੋਜਤ ਖੋਜਤ, ਸਤਿਗੁਰੂ ਜੀ ਦੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਉਪਦੇਸ਼ਾਂ ਦੁਆਰਾ ਖੋਜਣੇ ਵਾਲੇ ਹੋ ਕਰਕੇ ਖੋਜ ਕਰਕੇ ਮਾਰਗ ਪਾਇਓ। ਪਰਮੇਸ਼ਰ ਜੀ ਦੀ ਪ੍ਰਾਪਤੀ ਦਾ ਮਾਰਗ ਪ੍ਰੇਮਾ ਭਗਤੀ ਅਸਾਂ ਨੇ ਪਾਇਆ ਹੈ ਤੇ ਭਾਈ ਉਹ ਪ੍ਰੇਮਾ ਭਗਤੀ ਦੇ ਅੰਦਰ ਸਤਿਗੁਰੂ ਜੀ ਉਪਦੇਸ਼ ਦੇਣਾ ਕਰਦੇ ਨੇ ਜੇ ਵਾਹਿਗੁਰੂ ਜੀ ਨੂੰ ਪ੍ਰਾਪਤ ਕਰਨਾ ਤੇ ਸਾਧੂ ਜਨਾਂ ਦੀ ਸੇਵਾ ਕਰਨੀ ਕਰੋ, ਜਿਨ੍ਹਾਂ ਨੂੰ ਆਉਂਦੇ ਜਾਂਦੇ ਸਾਹਾਂ ਦੇ ਨਾਲ ਨਾਮ ਕਦੇ ਵਿਸਰਦਾ ਹੀ ਨਹੀਂ, ਜਿਹੜੇ ਹਰ ਜਸ ਰਸਨਾ ਦੇ ਨਾਲ ਵੀ ਕਰਦੇ ਨੇ, ਬੈਖਰੀ ਬਾਣੀ ਨਾਲ, ਮਧਮਾ ਬਾਣੀ ਨਾਲ, ਪਸੰਤੀ ਬਾਣੀ ਦੇ ਨਾਲ, ਪਰਾ ਬਾਣੀ ਦੇ ਨਾਲ, ਫਿਰ ਰੋਮ ਰੋਮ ਕਰਕੇ ਜਸ ਕਰਦੇ ਨੇ, ਐਸੇ ਸਾਧੂ ਜਨਾਂ ਦੇ ਨਾਲ ਮਿਲ ਕਰਕੇ ਭਾਈ ਅੰਮ੍ਰਿਤ ਨਾਮ ਨੂੰ ਜਪਣਾ ਕਰੋ ਤੇ ਜਿਹੜੇ ਨਾਮ ਜਪਾਉਣ ਵਾਲੇ ਸਾਧੂ ਨੇ ਉਹਨਾਂ ਦੀ ਸੇਵਾ ਦੇ ਵਿੱਚ ਸਦਾ ਲੱਗੇ ਰਹੋ।
1: ਹਰ ਅਨੁਗ੍ਰਹ ਸਵਾਮੀ ਮੇਰੇ,
0: ਤੇ ਸਾਧੂ ਜਨਾਂ ਦੀ ਸੰਗਤ ਵਿੱਚ ਰਹਿ ਕਰਕੇ ਨਾਮ ਜਪਦਿਆਂ ਬੇਨਤੀਆਂ ਕਰਦੇ ਰਹੋ। ਹੇ ਮੇਰੇ ਸਵਾਮੀ ਜੀ, ਮੇਰੇ ਮਾਲਕ ਵਾਹਿਗੁਰੂ ਜੀ, ਮੇਰੇ ਉੱਪਰ ਆਪਣੀ ਅਨੁਗ੍ਰਹ, ਆਪਣੀ ਕਿਰਪਾ ਦ੍ਰਿਸ਼ਟੀ, ਆਪਣੀ ਅਨੁਕੰਪਾ, ਆਪਣੀ ਦਇਆ ਮਾਇਆ ਧਾਰਨ ਕਰਨੀ ਕਰੋ।
1: ਮਹਾਰਸ ਪੀਜਾ,
0: ਮਹਾਰਾਜ ਜਿਹੜੇ ਆਪ ਜੀ ਦੇ ਮਹਾਰਸ ਅੰਮ੍ਰਿਤ ਨਾਮ ਨੂੰ ਪੀਣ ਵਾਲੇ ਸਾਧੂ ਨੇ ਉਹਨਾਂ ਦੀ ਸੰਗਤ ਕਦੇ ਛੁੱਟ ਨਾ ਜਾਵੇ। ਮਹਾਰਾਜ ਉਹਨਾਂ ਦੇ ਨਾਲ ਮਿਲ ਕਰਕੇ ਜਪ ਜਪ ਕਰਕੇ ਆਪ ਜੀਆਂ ਦਾ ਅੰਮ੍ਰਿਤ ਨਾਮ ਸਤਨਾਮ ਸ੍ਰੀ ਵਾਹਿਗੁਰੂ, ਅਸੀਂ ਵੀ ਅੰਮ੍ਰਿਤ ਨਾਮ ਨੂੰ ਪੀਣੇ ਵਾਲੇ ਹੋਈਏ।
1: ਆਹੇ ਤਰਾਹ ਕਰ ਸਰਨੀ ਆਏ,
0: ਮਹਾਰਾਜ ਸ਼ਰਨ ਵਿੱਚ ਪੈਣ ਦਾ ਤਰੀਕਾ ਕੀ ਹੈ, ਸ਼ਰਨ ਵਿੱਚ ਪੈਣ ਦੀ ਯੁਗਤ ਵੀ ਦੱਸੋ। ਹਜ਼ੂਰ ਫਰਮਾਉਂਦੇ ਨੇ ਤਰਾਹੀਮਾਨ ਤਰਾਹੀਮਾਨ, ਤਰਾਹੇ ਤੇ ਤਰਾਹੀਮਾਨ ਦਾ ਅਰਥ ਹੁੰਦਾ ਰੱਖ ਲਓ। ਮਹਾਰਾਜ ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਆਏ ਆ, ਰੱਖ ਲਓ ਰੱਖ ਲਓ, ਵਿਕਾਰਾਂ ਤੋਂ ਰੱਖ ਲਓ, ਪਾਪਾਂ ਤੋਂ ਰੱਖ ਲਓ, ਵਿਚਾਰਾਂ ਤੋਂ ਰੱਖ ਲਓ, ਮਨ ਦੀ ਕਲਪਨਾ ਦੇ ਕਲੇਸ਼ ਤੋਂ ਰੱਖ ਲਓ, ਪੰਜ ਕਲੇਸ਼ਾਂ ਤੋਂ ਰੱਖ ਲਓ, ਮਹਾਰਾਜ ਜਮਾਂ ਦੇ ਦੁੱਖ ਤੋਂ ਰੱਖ ਲਓ। ਤਰਾਹੇ ਤਰਾਹੇ ਕਰ ਸਰਣੀ ਆਏ, ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਣ ਆਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ, ਆਪ ਜੀ ਦੀ ਸ਼ਰਨ ਹਾਂ, ਆਪ ਜੀ ਦੀ ਸ਼ਰਨ ਹਾਂ, ਰੱਖ ਲਓ ਮਹਾਰਾਜ, ਰਖਵਾਲਾ ਰੂਪ ਹੋ ਕਰਕੇ ਸਾਨੂੰ ਰੱਖ ਲਓ। ਅਸੀਂ ਭਟਕਦੇ ਭਟਕਦੇ ਥੱਕ ਗਏ ਹਾਂ ਜੂਨੀਆਂ ਦੇ ਵਿੱਚ, ਹੁਣ ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਆਏ ਹਾਂ। ਮਹਾਰਾਜ ਤ੍ਰਿਸ਼ਨਾ ਦੀ ਅੱਗ ਦੇ ਵਿੱਚ, ਪਾਪਾਂ ਦੀ ਅੱਗ ਵਿੱਚ, ਕਲਯੁਗ ਦੀ ਤੱਤੀ ਸਾੜ ਦੇਣ ਵਾਲੀ ਕਿਰਿਆ ਦੇ ਵਿੱਚ ਸੜਦੇ ਪਏ ਹਾਂ। ਕਲ ਤਾਤੀ ਠੰਡਾ ਹਰ ਨਾਉ, ਇਹ ਜਿਹੜੀ ਕਲਯੁਗ ਦੀ ਤੱਤੀ ਕਿਰਿਆ ਏ ਜਲ ਤਾਉ, ਇਸ ਦੇ ਵਿੱਚ ਸੜਦਿਆਂ ਨੂੰ ਕਿਰਪਾ ਕਰਕੇ ਰੱਖ ਲਓ।
1: ਘਰ ਗਹਿ ਲਿਓ ਦਾਸ ਆਪਣੇ ਕਾ,
0: ਮਹਾਰਾਜ ਸਾਨੂੰ ਆਪਣੇ ਦਾਸ ਜਾਣ ਲਓ। ਘਰ ਗਹਿ ਲਿਓ, ਸਾਡੇ ਮਨ ਰੂਪੀ ਹੱਥ ਨੂੰ ਆਪਣੇ ਕਿਰਪਾ ਰੂਪੀ ਹੱਥ ਦੇ ਨਾਲ ਤੁਸੀਂ ਸਾਨੂੰ ਆਪਣੇ ਦਾਸ ਜਾਣ ਕੇ ਫੜ ਲਵੋ, ਕੱਢ ਲਵੋ
1: ਆਪਣੋ ਕੀਜਾ।
0: ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਇਵੇਂ ਬੇਨਤੀਆਂ ਕਰਨੀਆਂ, ਮਹਾਰਾਜ ਕਿਰਪਾਲਤਾ ਕਰਕੇ ਸਾਨੂੰ ਆਪਣੇ ਕਰ ਲਵੋ, ਆਪਣੇ ਬਣਾ ਲਵੋ, ਮਹਾਰਾਜ ਆਪਣੇ ਬਣਾ ਕਰਕੇ ਸਾਡੀ ਰਖਵਾਲੀ ਕਰ ਲਵੋ ਜੀ।
1: ਮਹੱਲਾ ਪੰਜਵਾਂ,
0: ਮਲਾਰ ਰਾਗ ਦੇ ਅੰਦਰ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਭਗਤ ਬਸ਼ਲ ਬਿਰਦਾਇਓ,
0: ਮਹਾਰਾਜ ਜਿਸ ਪਰਮੇਸ਼ਰ ਜੀਆਂ ਦੇ ਨਾਲ ਆਪ ਜੀ ਦੇ ਹਿਰਦੇ ਦਾ ਇੰਨਾ ਡੂੰਘਾ ਪਿਆਰ ਲੱਗਾ ਹੋਇਆ, ਉਹ ਪਰਮੇਸ਼ਰ ਜੀ ਕੈਸੇ ਨੇ? ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਪ੍ਰਭ ਕੋ ਭਗਤ ਬਸ਼ਲ ਬਿਰਦਾਇਓ, ਜਿਹੜੇ ਪ੍ਰਭੂ ਪਰਮੇਸ਼ਰ ਜੀ ਨੇ ਨਾ ਭਾਈ, ਉਹਨਾਂ ਦਾ ਮੁੱਢ ਕਦੀਮਾ ਤੋਂ ਸੁਭਾਅ ਐਸਾ ਹੈ ਜੋ ਭਗਤੀ ਕਰਨ ਵਾਲੇ ਭਗਤ ਜਨਾਂ ਨੂੰ ਬਸ਼ਲ ਪਿਆਰ ਕਰਨ ਵਾਲੇ ਨੇ। ਸੰਸਕ੍ਰਿਤ ਦਾ ਸ਼ਬਦ ਹੈ ਵਤਸਲ, ਤੇ ਵਤਸਲ ਦਾ ਸਾਧ ਸੰਗਤ ਜੀ ਉਲੱਥਾ ਕਹਿ ਲਈਏ, ਭਾਸ਼ਾ ਦੇ ਵਿੱਚ ਸ਼ਬਦ ਕਹਿ ਲਈਏ, ਉਹ ਹੈ ਵਸ਼ਲ। ਵਸ਼ਲ ਤੇ ਬਸ਼ਲ ਇਹ ਜਿਹੜੇ ਸ਼ਬਦ ਨੇ ਸਤਿਗੁਰੂ ਜੀ ਨੇ ਗੁਰਬਾਣੀ ਦੇ ਅੰਦਰ ਲਿਖੇ ਨੇ। ਬਿਰਦਾਇਓ ਦਾ ਅਰਥ ਹੈ ਬਿਰਦ, ਤੇ ਬਿਰਦ ਦਾ ਭਾਵ ਹੁੰਦਾ ਸੁਭਾਵ, ਬਿਰਦ ਦਾ ਅਰਥ ਹੁੰਦਾ ਹੈ ਧਰਮ। ਪਰਮੇਸ਼ਰ ਜੀ ਦਾ ਮੁੱਢ ਕਦੀਮਾ ਤੋਂ ਐਸਾ ਸੁਭਾਵ ਹੈ, ਐਸਾ ਪਰਮੇਸ਼ਰ ਜੀ ਦਾ ਧਰਮ ਹੈ, ਆਪਣੇ ਭਗਤ ਜਨਾਂ ਨੂੰ ਸਦਾ ਪਿਆਰ ਕਰਨ ਵਾਲੇ ਨੇ। ਹਰ ਯੁਗ ਯੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਐਸੇ ਭਗਤ ਵਤਸਲ ਨੇ, ਐਸੇ ਭਗਤੀ ਕਰਨ ਵਾਲਿਆਂ ਨੂੰ ਪਿਆਰ ਕਰਨੇ ਵਾਲਾ ਸੁਭਾਉ ਪਰਮੇਸ਼ਰ ਜੀ ਦਾ ਅਨਾਦੀ ਹੈ, ਆਦ ਸਮੇਂ ਤੋਂ ਹੈ।
1: ਮਾਰ ਚਰਨ ਤਲ ਦੀਨੇ।
0: ਤੇ ਮਹਾਰਾਜ, ਭਗਤ ਜਨਾਂ ਦੇ ਪਿਆਰਿਆਂ ਦੀ ਨਿੰਦਿਆ ਵੀ ਤੇ ਹੁੰਦੀ ਹੈ ਨਾ। ਜਿੱਥੇ ਸੰਤ ਜਨਾਂ ਦੀ ਸੇਵਾ ਕਰਨ ਵਾਲੇ, ਉਸਤਤੀ ਕਰਨ ਵਾਲੇ ਬਹੁਤ ਨੇ ਨਾ, ਜਿਨ੍ਹਾਂ ਦੇ ਪਾਸੋਂ ਸੰਤ ਜਨਾਂ ਦਾ ਪ੍ਰਤਾਪ ਜ਼ਰਿਆ ਨਹੀਂ ਜਾਂਦਾ, ਉਹ ਨਿੰਦਿਆ ਵੀ ਬੜੀ ਕਰਦੇ ਨੇ। ਹਜ਼ੂਰ ਫਰਮਾਉਂਦੇ ਨੇ, ਨਿੰਦਕ ਮਾਰ ਚਰਨ ਤਲ ਦੀਨੇ। ਨਿੰਦਕਾਂ ਨੂੰ ਪ੍ਰਭੂ ਪਰਮੇਸ਼ਰ ਜੀ ਨੇ ਮਾਰ ਕੇ ਨਾ ਤੇ ਪਿਆਰਿਆਂ ਦੇ ਚਰਨਾਂ ਦੇ ਥੱਲੇ ਦੇ ਦਿੱਤਾ ਹੈ। ਭਗਤ ਕਬੀਰ ਸਾਹਿਬ ਜੀ ਦੀ ਨਿੰਦਿਆ ਕਰਦੇ ਸਨ ਨਾ ਬ੍ਰਾਹਮਣ, ਫਿਰ ਚਰਨਾਂ ਥੱਲੇ ਆ ਗਏ, ਉਹੀ ਪੰਡਿਤ ਆ ਕਰਕੇ ਡੰਡੌਤ ਵੰਦਨਾ ਕਰਨ ਲੱਗੇ। ਭਗਤ ਰਵਿਦਾਸ ਸਾਹਿਬ ਜੀ ਦੀ ਨਿੰਦਿਆ ਕਰਦੇ ਸਨ ਨਾ, ਉਹੀ ਪੰਡਿਤ ਆਚਾਰ ਸਹਿਤ ਪੰਡਿਤ ਕਰੇ ਡੰਡੌਤ, ਆਚਾਰ ਦੇ ਨਾਲ ਵਿਧੀ ਪੂਰਵਕ ਹੋ ਕਰਕੇ ਚਰਨਾਂ ਦੇ ਉੱਪਰ ਡੰਡੌਤ ਨਮਸਕਾਰਾਂ ਕਰਨ ਵਾਲੇ, ਡੰਡੌਤ ਵੰਦਨਾ ਕਰਨੇ ਵਾਲੇ ਹੋਏ। ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਆਪਣੇ ਪਿਆਰਿਆਂ ਨੂੰ ਐਸੀ ਵਡਿਆਈ ਵਾਹਿਗੁਰੂ ਜੀ ਦਿੰਦੇ ਨੇ, ਨਿੰਦਕਾਂ ਨੂੰ ਮਾਰ ਕਰਕੇ ਉਹਨਾਂ ਦੇ ਚਰਨਾਂ ਦੇ ਥੱਲੇ ਦੇ ਦਿੰਦੇ ਹਨ। ਐਵੇਂ ਆਪਣੇ ਪਿਆਰਿਆਂ ਦਾ ਜਸ ਪਰਮੇਸ਼ਰ ਜੀ ਨੇ ਜਗਤ ਦੇ ਅੰਦਰ ਵਰਤਾਇਆ ਹੈ। ਪੰਡਿਤ ਕਹਿੰਦੇ ਸਨ, ਬ੍ਰਾਹਮਣ ਕਹਿੰਦੇ ਸਨ, ਭਗਤ ਰਵਿਦਾਸ ਸਾਹਿਬ ਜੀਆਂ ਨੂੰ ਦੇਖ ਕਰਕੇ ਨਾ ਜਰਨ ਵਾਲੇ, ਸਨਮਾਨ ਘਟਾਉਣ ਵਾਲੇ, ਇਹ ਤੇ ਸ਼ੂਦਰ ਤੇ ਜੋੜੇ ਗੰਢਣ ਵਾਲੇ ਨੇ। ਪਰ ਪਰਮੇਸ਼ਰ ਜੀ ਨੇ ਐਸਾ ਜਸ ਵਰਤਾਇਆ, ਭਗਤ ਜਗ ਵੱਜਿਆ ਚਹੁ ਚੱਕਾਂ ਦੇ ਵਿੱਚ ਚਮਰੇਟਾ। ਉੱਤਰ ਦੱਖਣ ਪੂਰਬ ਪੱਛਮ ਸਾਰੀਆਂ ਦਿਸ਼ਾਵਾਂ ਦੇ ਅੰਦਰ ਭਗਤ ਰਵਿਦਾਸ ਜੀ ਹੋਣ ਲੱਗਾ। ਐਵੇਂ ਜਸ ਫੈਲਾਉਂਦੇ ਹਨ। ਵਿਸ਼ਰਾਮ ਦੇ ਕਰਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਫਰਮਾਉਂਦੇ ਹਨ,
1: ਜੈਕਾਰ ਕੀਨੋ ਸਭ ਜਗ ਮਹਿ।
0: ਪਰਮੇਸ਼ਰ ਜੀ ਨੇ ਆਪਣੇ ਪਿਆਰਿਆਂ ਦੀ ਜੈ ਜੈਕਾਰ ਸਾਰੇ ਜਗਤ ਦੇ ਅੰਦਰ ਪ੍ਰਗਟ ਕਰ ਦਿੱਤੀ ਹੈ।
1: ਜੀਵਨ ਮਹਿ ਪਾਇਓ।
0: ਤੇ ਸਾਰਿਆਂ ਚੰਗਿਆ ਜੀਵਾਂ ਦੇ ਮਨ ਦੇ ਵਿੱਚ ਐਸੀ ਦਇਆ ਪਾ ਦਿੱਤੀ ਏ, ਸਾਰੇ ਚੰਗੇ ਜੀਵ ਫਿਰ ਸੰਤ ਜਨਾਂ ਦੇ ਨਾਲ ਪਿਆਰ ਕਰਦੇ ਨੇ, ਪਿਆਰ ਦੇ ਨਾਲ ਉਹਨਾਂ ਦੇ ਬਚਨ ਮੰਨਦੇ ਨੇ, ਲਿਆ ਕਰਕੇ ਭੇਟਾਵਾਂ ਅਰਪਣ ਕਰਦੇ ਨੇ, ਉਹਨਾਂ ਨੂੰ ਨਮਸਕਾਰਾ ਕਰਦੇ ਹਨ।
1: ਕੰਠ ਲਾਏ ਆਪਣੋ ਦਾਸ ਰਾਖੇ।
0: ਪ੍ਰਭੂ ਪਰਮੇਸ਼ਰ ਜੀ ਹਰ ਜਨ ਰਾਖੇ ਗੁਰੂ ਗੋਬਿੰਦ, ਰਾਖੇ ਗੁਰੂ ਗੋਬਿੰਦ, ਕੰਠ ਲਾਏ ਆਪਣੇ ਭੇਦ ਰੂਪ ਨਿਸ਼ਚੇ ਕੰਠ ਦੇ ਨਾਲ ਲਗਾ ਕਰਕੇ ਰੱਖਦੇ ਨੇ। ਅਵਗੁਣ ਸਭ ਮੇਟੇ, ਸਾਰਿਆਂ ਔਗੁਣਾ ਗੁਨਾਹਾਂ ਨੂੰ ਮੇਟ ਦਿੰਦੇ ਨੇ ਦਇਆਲ ਪੁਰਖ ਬਖਸੰਦ। ਪ੍ਰਭੂ ਪਰਮੇਸ਼ਰ ਜੀ ਐਸੇ ਬਖਸ਼ੰਦਗੀ ਕਰਨ ਵਾਲੇ ਦਿਆਲੂ ਪੁਰਖ ਨੇ। ਕੰਠ ਲਾਏ ਆਪਣੋ ਦਾਸ ਰਾਖਿਓ, ਆਪਣੇ ਪਿਆਰਿਆਂ ਨੂੰ ਆਪਣੇ ਪ੍ਰਤੱਖ ਗਲੇ ਦੇ ਨਾਲ ਲਾ ਕਰਕੇ ਰੱਖ ਲੈਂਦੇ ਨੇ। ਭਾਈ ਮੰਝ ਜੀ ਨੂੰ ਗਲੇ ਦੇ ਨਾਲ ਲਾਇਆ, ਮੰਝ ਪਿਆਰਾ ਗੁਰੂ ਨੂੰ, ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣ ਹਾਰਾ, ਸੰਸਾਰ ਦੇ ਤਾਰਨ ਵਾਸਤੇ ਜਹਾਜ਼ ਰੂਪ ਬਣਾ ਦਿੱਤਾ। ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ, ਕੰਠ ਦੇ ਨਾਲ ਲੇਖ ਲਾ ਕਰਕੇ ਵਰ ਦਿੱਤਾ, ਰੰਗਰੇਟਾ ਗੁਰੂ ਕਾ ਬੇਟਾ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਨੇ ਭਾਈ ਜੈਤਾ ਜੀ ਨੂੰ ਗਲੇ ਦੇ ਨਾਲ ਲਾ ਕਰਕੇ ਰੱਖ ਲਿਆ, ਸਾਰੇ ਜਗਤ ਦੇ ਵਿੱਚ ਉੱਚਾ ਸਨਮਾਨ ਯੋਗ ਕਰਕੇ ਰੱਖ ਲਿਆ, ਇਸੇ ਪ੍ਰਕਾਰ ਜੂਨੀਆਂ ਦੇ ਵਿੱਚ ਆਉਣ ਤੋਂ ਰੱਖ ਲਿਆ, ਆਪਣਾ ਬਣਾ ਕੇ ਰੱਖ ਲਿਆ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਪ੍ਰਤੱਖ ਗਲੇ ਦੇ ਨਾਲ ਅਭੇਦ ਨਿਸ਼ਚੇ ਰੂਪ ਕੰਠ ਗਲੇ ਦੇ ਨਾਲ ਲਾ ਕਰਕੇ ਪਰਮੇਸ਼ਰ ਜੀ ਆਪਣੇ ਦਾਸਾਂ ਨੂੰ ਰੱਖ ਲੈਂਦੇ ਹਨ। ਤੇ ਪ੍ਰਤੱਖ ਤੱਤੀ ਵਾਹ ਵੀ ਉਹਨਾਂ ਨੂੰ ਲੱਗਣਾ ਨਹੀਂ ਪਾਉਂਦੀ। ਬਾਬਾ ਬਿਧੀ ਚੰਦ ਸਾਹਿਬ ਜੀ ਸੇਵਾ ਕਵਾਈ ਨਾ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੀ, ਸੰਗਤਾਂ ਕੀਮਤੀ ਦੁਸ਼ਾਲੇ ਲੈ ਕਰਕੇ ਆ ਰਹੀਆਂ ਨੇ, ਪੱਟੀ ਦੇ ਹਾਕਮ ਨੇ ਖੋਹ ਲਏ, ਆਪਣੇ ਮਹਿਲਾਂ ਵਿੱਚ ਲੈ ਗਿਆ। ਸਾਧ ਸੰਗਤ ਨੇ ਆ ਕਰਕੇ ਸਤਿਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਚਰਨਾਂ ਵਿਖੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਉਹ ਬੜੇ ਕੀਮਤੀ ਦੁਸ਼ਾਲੇ ਸਨ, ਪੈਸਾ ਪੈਸਾ, ਟਕਾ ਟਕਾ, ਕੌਡੀ ਕੌਡੀ, ਪਾਈ ਪਾਈ ਜੋੜ ਕੇ, ਬੜਾ ਧਨ ਇਕੱਠਾ ਕਰਕੇ ਦੁਸ਼ਾਲੇ ਖਰੀਦੇ ਸਨ। ਭਾਵਨਾ ਸੀ ਉਹ ਦੁਸ਼ਾਲੇ ਸਤਿਗੁਰੂ ਜੀ ਦੇ ਘਰ ਵਿੱਚ ਆਉਣ। ਮਹਾਰਾਜ, ਉਹ ਸੰਗਤਾਂ ਦਾ ਦਸਵੰਧ ਕਿਸੇ ਹਾਕਮ ਦੇ ਘਰ ਵਿੱਚ ਨਹੀਂ ਰਹਿਣਾ ਚਾਹੀਦਾ, ਗੁਰੂ ਘਰ ਵਿੱਚ ਆਉਣਾ ਚਾਹੀਦਾ। ਬਾਬਾ ਬਿਧੀ ਚੰਦ ਸਾਹਿਬ ਜੀ ਸੰਗਤਾਂ ਦੀ ਬੇਨਤੀ ਨੂੰ ਸਤਿਗੁਰੂ ਜੀ ਨੇ ਪ੍ਰਵਾਨ ਕੀਤਾ ਤੇ ਸਤਿਗੁਰੂ ਜੀ ਦੇ ਕੋਲ ਬੈਠੇ ਨੇ ਬਾਬਾ ਬਿਧੀ ਚੰਦ ਸਾਹਿਬ ਜੀ ਦੀ। ਤੇ ਇਸ ਵੇਲੇ ਸੇਵਾ ਨੂੰ ਤੱਕਦਿਆਂ ਹੋਇਆ ਸਤਿਗੁਰੂ ਜੀ ਨੇ ਬਚਨ ਕੀਤਾ, ਹੈ ਕੋਈ ਐਸਾ ਸੂਰਮਾ ਸਿੱਖ ਜਿਹੜਾ ਇਸ ਸੇਵਾ ਨੂੰ ਕਮਾਵੇ? ਬਾਬਾ ਬਿਧੀ ਚੰਦ ਸਾਹਿਬ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਸੇਵਾ ਦਾਸ ਦੀ ਝੋਲੀ ਪਾ ਦਿਓ। ਪਹਿਲਾਂ ਜਾ ਕਰਕੇ ਨਾ ਦੁਸ਼ਾਲੇ ਵੇਚਣ ਵਾਲੇ ਬਣ ਗਏ, ਜਿਹੋ ਜਿਹੇ ਸੰਗਤਾਂ ਨੇ ਦੁਸ਼ਾਲੇ ਖਰੀਦੇ ਸਨ, ਇੱਕ ਦੁਸ਼ਾਲਾ ਗੁਰੂ ਸੰਗਤ ਵਿੱਚ ਪੁੱਜਾ ਸੀ, ਉਹ ਦੁਸ਼ਾਲਾ ਨਾਲ ਲੈ ਕਰਕੇ ਪੱਟੀ ਸ਼ਹਿਰ ਦੇ ਵਿੱਚ ਸਾਧ ਸੰਗਤ ਜੀ ਚਲੇ ਗਏ, ਜਾ ਕੇ ਹੋਕਾ ਦਿੰਦੇ ਨੇ ਬੜੇ ਕੀਮਤੀ ਦੁਸ਼ਾਲੇ ਨੇ ਖਰੀਦ ਲਓ। ਪੱਟੀ ਦੇ ਹਾਕਮ ਦੇ ਸਿਪਾਹੀਆਂ ਨੇ ਦੇਖਿਆ, ਕਹਿਣ ਲੱਗੇ ਕਿੰਨਾ ਮੁੱਲ ਹੈ, ਬੜਾ ਮਹਿੰਗਾ ਮੁੱਲ ਦੱਸਿਆ। ਹਾਕਮ ਦੇ ਨੌਕਰ ਕਹਿਣ ਲੱਗੇ ਸਾਡੇ ਹਾਕਮ ਦੇ ਪਾਸ ਵੀ ਇਹੋ ਜਿਹੇ ਦੁਸ਼ਾਲੇ ਨੇ। ਬਾਬਾ ਜੀ ਕਹਿਣ ਲੱਗੇ ਇਹੋ ਜਿਹੇ ਨਹੀਂ ਹੋ ਸਕਦੇ, ਇਹ ਕੇਵਲ ਤਾਂ ਕੇਵਲ ਇੱਕੋ ਇੱਕ ਦੁਸ਼ਾਲਾ ਮੇਰੇ ਕੋਲ, ਇਹੋ ਜਿਹਾ ਦੂਜਾ ਕੋਈ ਹੈ ਹੀ ਨਹੀਂ। ਜਿੱਦ ਲਾ ਕਰਕੇ ਕਹਿਣ ਲੱਗੇ ਇੱਕੋ ਇੱਕ ਦੁਸ਼ਾਲਾ ਮੇਰੇ ਕੋਲ, ਇਹੋ ਜਿਹਾ ਦੂਜਾ ਕੋਈ ਹੈ ਹੀ ਨਹੀਂ। ਜਿੱਦ ਲਾ

ਸਵਾਉਣਾ ਕਿਸ ਦਾ ਹੈ? ਬਾਬਾ ਵਿਧੀ ਚੰਦ ਸਾਹਿਬ ਜੀ ਕਹਿਣ ਲੱਗੇ, ਮੇਰੀ ਬੇਗਮ ਦਾ, ਮੁਸਲਮਾਨੀ ਲਿਬਾਸ ਧਾਰਨ ਕਰ ਲਿਆ, ਕਹਿਣ ਲੱਗੇ ਜੀ ਮੇਰੀ ਬੇਗਮ ਦਾ ਮੈਂ ਬੁਰਕਾ ਸਵਾਉਣਾ। ਤੇ ਦਰਜੀ ਪੁੱਛਣ ਲੱਗਾ, ਤੁਹਾਡੀ ਬੇਗਮ ਦਾ ਨਾਪ ਕੀ ਹੈ? ਤੇ ਬਾਬਾ ਜੀ ਕਹਿਣ ਲੱਗੇ, ਮੇਰੀ ਬੇਗਮ ਮੇਰੇ ਜਿੰਨੀ ਲੰਬੀ ਹੈ, ਮੇਰੇ ਜਿੰਨੀ ਮੋਟੀ ਹੈ, ਉਹਦਾ ਕੱਦ ਆਕਾਰ ਮੇਰੇ ਜਿੱਡਾ ਹੈ, ਮੇਰੇ ਮੇਚ ਦਾ ਬੁਰਕਾ ਬਣਾ ਦੇ। ਦਰਜੀ ਹੈਰਾਨ ਹੋਇਆ, ਕਹਿਣ ਲੱਗਾ, ਇਸਤਰੀ ਪੁਰਖ ਦਾ ਮੇਚਾ ਕਦੇ ਇੱਕ ਨਹੀਂ ਹੋ ਸਕਦਾ। ਬਾਬਾ ਜੀ ਕਹਿੰਦੇ, ਤੂੰ ਸਵਾਈ ਲੈਣੀ ਹੈ ਨਾ, ਮੇਚਾ ਇੱਕ ਹੋਵੇ ਨਾ ਹੋਵੇ, ਮੇਰੀ ਬੇਗਮ ਨੂੰ ਆਵੇ ਨਾ ਆਵੇ, ਤੂੰ ਕੀ ਲੈਣਾ, ਤੂੰ ਆਪਣਾ ਕੰਮ ਕਰ। ਬੁਰਕਾ ਸਵਾ ਲਿਆ, ਬੁਰਕਾ ਪਾ ਕੇ ਸਾਧ ਸੰਗਤ ਜੀ, ਬਾਬਾ ਵਿਧੀ ਚੰਦ ਸਾਹਿਬ ਜੀ ਬੁਰਕੇ ਦੇ ਅੰਦਰ ਪਹਿਨੀ ਹੈ ਤਲਵਾਰ ਤੇ ਇਸਤਰੀ ਵਾਲਾ ਲਿਬਾਸ ਧਾਰਨ ਕਰਕੇ ਹਾਕਮ ਦੇ ਮਹਿਲਾਂ ਵਿੱਚ ਚਲੇ ਗਏ। ਜਦੋਂ ਅਡੋਲ ਸਿੱਧੇ ਤੁਰੇ ਜਾਂਦੇ ਨੇ ਤੇ ਪਹਿਰੇਦਾਰਾਂ ਨੇ ਵੀ ਰੋਕਣ ਦੀ ਹਿੰਮਤ ਨਾ ਕੀਤੀ। ਕੋਈ ਕਹਿੰਦਾ ਹੈ, ਇਹ ਹਾਕਮ ਦੇ ਬੇਗਮ ਦੀ ਕੋਈ ਮੇਲਣ ਲੱਗਦੀ ਹੈ। ਕਿਸੇ ਨੇ ਆਖਿਆ, ਬੇਗਮ ਦੀ ਭੈਣ ਹੋਵੇਗੀ ਜਿਹੜੀ ਐਵੇਂ ਨਿਰਭਉ ਹੋ ਕਰਕੇ ਤੁਰੀ ਜਾਂਦੀ ਹੈ। ਸਿੱਧੇ ਬੇਗਮ ਦੇ ਕੋਲ ਜਿੱਥੇ ਬੇਗਮਾਂ ਮਹਿਲਾਂ ਦੇ ਵਿੱਚ ਸਨ ਉੱਥੇ ਜਾ ਪੁੱਜੇ, ਪਲੰਗੇ ਤੇ ਜਾ ਕੇ ਮਾਰ ਗਏ, ਚੌਂਕੜਾਂ ਤੇ ਸੱਜ ਗਏ ਨੇ। ਬੇਗਮਾਂ ਨੇ ਸ਼ਰਾਰਤ ਦੇ ਨਾਲ ਪੁੱਛਣਾ ਕੀਤਾ, ਭੈਣੇ ਤੂੰ ਕੌਣ ਹੈ? ਕਿਸੇ ਨੇ ਆਖਿਆ, ਇਹ ਹਾਕਮ ਦੀ ਨਵੀਂ ਬੇਗਮ ਹੋਵੇਗੀ ਜਿਹੜੀ ਸਿੱਧੀ ਮਹਿਲਾਂ ਵਿੱਚ ਆ ਗਈ। ਕਿਸੇ ਨੇ ਆਖਿਆ, ਪੁਰਾਣੀ ਬੇਗਮ ਦੀ, ਪਹਿਲੀ ਬੇਗਮ ਦੀ ਭੈਣ ਹੋਵੇਗੀ। ਜਦੋਂ ਸਾਰੀਆਂ ਬੇਗਮਾਂ ਨੇੜੇ ਨੇੜੇ ਹੋ ਕਰਕੇ ਗੱਲਾਂ ਕਰਨ ਲੱਗੀਆਂ ਨਾ, ਤੇ ਬਾਬਾ ਜੀ ਅਡੋਲ ਹੀ ਪਲੰਗੇ ਤੋਂ ਉੱਠੇ, ਜਾ ਕਰਕੇ ਪਹਿਲਾਂ ਤੇ ਦਰਵਾਜ਼ੇ ਨੂੰ ਕੁੰਡਾ ਲਾ ਲਿਆ, ਫਿਰ ਚੁੱਕਿਆ ਮੂੰਹ ਦੇ ਉੱਪਰੋਂ ਬੁਰਕਾ। ਜਦੋਂ ਬੁਰਕੇ ਦਾ ਪੱਲਾ ਚੱਕਿਆ ਨਾ, ਤੇ ਸਾਧ ਸੰਗਤ ਜੀ ਬੇਗਮਾਂ ਦੇਖ ਕੇ ਘਬਰਾ ਗਈਆਂ। ਅਖਰੋਟ ਅਖਰੋਟ ਜਿੱਡੀਆਂ ਮੋਟੀਆਂ ਬਾਬਾ ਵਿਧੀ ਚੰਦ ਸਾਹਿਬ ਜੀ ਦੀਆਂ ਅੱਖਾਂ, ਪੂਣੀ ਪੂਣੀ ਜਿੱਡੇ ਮੁਸ਼ਹਿਰੇ ਮੁਸ਼ਾ, ਜਦੋਂ ਮੁਸ਼ ਦੇ ਉੱਪਰ ਕੁੰਡੀਆਂ ਦੇਖੀਆਂ, ਰੋਬ ਦਾਬ ਨੂੰ ਦੇਖੀਆਂ, ਤੇ ਸਰ ਕਰਦੀ ਬਾਬਾ ਜੀ ਨੇ ਮਿਆਨ ਦੇ ਵਿੱਚੋਂ ਖੱਡੀ ਤਲਵਾਰ। ਸਾਰੀਆਂ ਬੇਗਮਾਂ ਥਰ ਥਰ ਕੰਬਣ ਲੱਗੀਆਂ, ਕਹਿਣ ਲੱਗੀਆਂ, ਬਾਬਾ ਜੀ ਤੁਸੀਂ ਕੌਣ ਹੋ, ਇੱਥੇ ਕਿਉਂ ਆਏ ਹੋ, ਸਾਡੇ ਤੇ ਤਲਵਾਰ ਕਿਉਂ ਕੱਢੀ ਹੈ? ਤੇ ਬਾਬਾ ਵਿਧੀ ਚੰਦ ਸਾਹਿਬ ਜੀ ਕਹਿਣ ਲੱਗੇ, ਤੁਹਾਡੇ ਨਾਲ ਕੋਈ ਵੈਰ ਨਹੀਂ, ਤੁਹਾਨੂੰ ਮਾਰਨ ਵਾਸਤੇ ਵੀ ਨਹੀਂ ਆਇਆ, ਕਿਸੇ ਨੂੰ ਨੁਕਸਾਨ ਵੀ ਨਹੀਂ ਪਹੁੰਚਾਉਣਾ, ਪਰ ਤੁਹਾਡਾ ਜਿਹੜਾ ਇਹ ਹਾਕਮ ਹੈ ਨਾ, ਸਿੱਖਾਂ ਦੇ ਪਾਸੋਂ ਦੁਸ਼ਾਲੇ ਖੋਹ ਕੇ ਲੈ ਆਇਆ ਹੈ, ਦੁਸ਼ਾਲਿਆਂ ਨੂੰ ਲੈਣ ਵਾਸਤੇ ਆਇਆ, ਮੈਂ ਗੁਰੂ ਕਾ ਸਿੱਖ ਹਾਂ। ਤੇ ਇਸ ਵੇਲੇ ਬੇਗਮਾਂ ਨੇ ਝਟਕ ਹੋਏ ਸੀ, ਗੁਰੂ ਕੇ ਸਿੱਖ ਜੀ ਇਹ ਦੁਸ਼ਾਲੇ ਲੈ ਜਾਵੋ, ਪਰ ਸਾਡੀ ਜਾਨ ਬਖਸ਼ੀ ਕਰੋ। ਬਾਬਾ ਜੀ ਕਹਿਣ ਲੱਗੇ, ਐਵੇਂ ਨਹੀਂ, ਇਹ ਸਾਰੇ ਗਹਿਣੇ ਵੀ ਲਾ ਕੇ ਦੇ ਦਿਓ। ਗਹਿਣੇ ਵੀ ਦੇ ਦਿੱਤੇ, ਦੁਸ਼ਾਲੇ ਵੀ ਦੇ ਦਿੱਤੇ, ਤੇ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਰਮ ਪਿਆਰੇ ਅਨੰਨ ਗੁਰਸਿੱਖ ਬਾਬਾ ਵਿਧੀ ਚੰਦ ਸਾਹਿਬ ਜੀ ਲੈ ਕੇ ਚੱਲਣ ਲੱਗੇ। ਬੇਗਮਾਂ ਨੇ ਤਰਲਾ ਲਿਆ, ਸਾਡੀ ਜਾਨ ਬਖਸ਼ੀ ਕਰੋ। ਬਾਬਾ ਜੀ ਕਹਿਣ ਲੱਗੇ, ਮੈਂ ਇੱਕ ਮਿੰਟ ਖਲੋ ਕੇ ਸੋਚ ਲੈਣਾ, ਤੁਹਾਨੂੰ ਮਾਰਨਾ ਕੇ ਛੱਡਣਾ। ਇੰਨੀ ਗੱਲ ਕਹਿ ਕਰਕੇ ਦਰਵਾਜ਼ੇ ਤੋਂ ਬਾਹਰ ਹੋਏ, ਪਰ ਇਸ ਦੇ ਵਿੱਚ ਵੀ ਜੁਗਤੀ ਸੀ। ਬਾਬਾ ਜੀ ਦਰਵਾਜ਼ਿਓ ਬਾਹਰ ਹੋਏ, ਬੇਗਮਾਂ ਨੇ ਝੱਟ ਦਰਵਾਜ਼ਾ ਬੰਦ ਕਰ ਲਿਆ, ਕਹਿਣ ਲੱਗੀਆਂ, ਹੁਣ ਨਾ ਦਰਵਾਜ਼ਾ ਖੋਲਿਓ ਬਾਬਾ ਜੀ, ਫਿਰ ਨਾ ਆ ਜਾਣ। ਤੇ ਬਾਬਾ ਜੀ ਤੇ ਝਟਪਟ ਹੀ ਸਾਧ ਸੰਗਤ ਜੀ ਹਵਾ ਰੂਪ ਹੋ ਗਏ, ਮਹਿਲਾਂ ਦੇ ਵਿੱਚੋਂ ਦੁਸ਼ਾਲੇ ਲੈ ਕਰਕੇ ਬਾਹਰ ਆਏ ਨੇ। ਇੱਧਰੇ ਇੰਨੇ ਚਿਰ ਨੂੰ ਹਾਕਮ ਮਹਿਲਾਂ ਵਿੱਚ ਆਇਆ, ਆ ਕਰਕੇ ਦਰਵਾਜ਼ਾ ਖੜਕਾਉਂਦਾ, ਬੇਗਮਾਂ ਦਰਵਾਜ਼ਾ ਨਹੀਂ ਖੋਲਦੀਆਂ, ਕਹਿੰਦੀਆਂ ਬਾਬਾ ਜੀ ਦਾ ਮਨ ਬਦਲ ਗਿਆ।

0: ਤਾਤੀ ਵਾਓ ਨਾ ਲਾਇਓ। ਤੱਤੀ ਵਾਓ ਤੱਤਾ ਸੇਕ ਅੱਗ ਤੱਕ ਦਾ ਨਹੀਂ ਲੱਗਣ ਦਿੰਦੇ, ਬਲਦੀ ਅੱਗ ਵਿੱਚੋਂ ਰੱਖ ਲੈਂਦੇ ਨੇ, ਜਿਵੇਂ ਸਤਿਗੁਰੂ ਹਰਗੋਬਿੰਦ ਸਾਹਿਬ ਜੀਆਂ ਨੇ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਰੱਖਿਆ। ਚਰਨਾਂ ਦੇ ਉੱਪਰ ਦੁਸ਼ਾਲੇ ਭੇਟ ਕੀਤੇ, ਮਹਾਰਾਜ ਇਹ ਸੇਵਾ ਪ੍ਰਵਾਨ ਕਰੋ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਇਵੇਂ ਸੰਗਤਾਂ ਦੀ ਭਾਵਨਾ ਪੂਰੀ ਕੀਤੀ ਸੀ ਕਿ ਦਸਵੰਧ ਸੰਗਤਾਂ ਨੇ ਖਰਚਿਆ ਤੇ ਸੰਗਤਾਂ ਦੀ ਸੇਵਾ ਗੁਰੂ ਘਰ ਵਿਖੇ ਪੁੱਜਣੀ ਚਾਹੀਦੀ ਹੈ। ਹਜ਼ੂਰ ਬਚਨ ਕਰਨਾ ਕਰਦੇ ਨੇ, ਆਪਣੇ ਭੇਦ ਨਿਸ਼ਚੇ ਰੂਪ ਕੰਠ ਦੇ ਨਾਲ ਲਾ ਕਰਕੇ ਦਾਸਾਂ ਨੂੰ ਰੱਖ ਲੈਂਦੇ ਨੇ। ਪ੍ਰਸੂਤ ਭਾਵ ਦੀ ਤੱਤੀ ਵਾਓ, ਤੱਤੀ ਪਾਉਣ, ਆਪਣੇ ਪਿਆਰਿਆਂ ਨੂੰ ਨਹੀਂ ਲੱਗਣ ਦਿੰਦੇ, ਜਨਮ ਮਰਨ ਵਿੱਚ ਨਹੀਂ ਆਉਣ ਦਿੰਦੇ ਹਨ। ਇਵੇਂ ਮੇਰੇ ਸਵਾਮੀ ਮਾਲਕ ਹਰੀ ਅਕਾਲ ਪੁਰਖ ਜੀ ਨੇ ਆਪਣੇ ਪਿਆਰਿਆਂ ਦਾ, ਸਿੱਖਾਂ ਦਾ, ਭਗਤਾਂ ਦਾ ਸਦਾ ਅੰਗੀਕਾਰ, ਸਦਾ ਪੱਖ ਕੀਤਾ ਹੈ ਜੀਓ। ਇਸ ਪ੍ਰਕਾਰ ਮਨ ਦੇ ਵਿੱਚੋਂ ਪੰਜ ਪ੍ਰਕਾਰ ਦੇ ਭਰਮਾਂ ਨੂੰ, ਸੱਤ ਪ੍ਰਕਾਰ ਦੇ ਡਰਾਂ ਨੂੰ ਮੇਟ ਕਰਕੇ ਸੁਖਾਇਓ ਸੁੱਖ ਸਰੂਪ ਦੇ ਵਿੱਚ ਆਇਓ ਲੈ ਆਉਂਦਾ ਹੈ। ਉਹਨਾਂ ਨੇ ਸੁਖ ਸਰੂਪ ਪਰਮੇਸ਼ਰ ਜੀ ਨੂੰ ਹੀ ਪ੍ਰਾਪਤ ਕਰ ਲਿਆ ਹੈ।
1: ਆਨੰਦ ਕਰੋ ਦਾਸ ਹਰ ਕੇ,
0: ਜਿਹੜੇ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਾਸ ਨੇ ਨਾ, ਉਹ ਵੱਡੇ ਭਾਰੀ ਆਨੰਦ ਨੂੰ ਪ੍ਰਾਪਤ ਕਰਦੇ ਨੇ। ਹੇ ਗੁਰਸਿੱਖ ਪਿਆਰਿਓ, ਤੁਸੀਂ ਵੀ ਵੱਡੇ ਭਾਰੀ ਆਨੰਦ ਨੂੰ ਪ੍ਰਾਪਤ ਕਰੋਗੇ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ, ਹਰੀ ਜੀਆਂ ਦੇ ਦਾਸਾ ਭਾਵ ਨੂੰ ਆਪਣੇ ਮਨ ਵਿੱਚ ਧਾਰਨ ਕਰ
1: ਲਵੋ।
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਪਰਮੇਸ਼ਰ ਜੀਆਂ ਦੇ ਦਾਸਾਂ ਵਿਖੇ ਇਹ ਭਰੋਸਾ ਆ ਜਾਂਦਾ ਹੈ, ਇਸ ਲੋਕ ਦੇ ਅੰਦਰ ਪਰਲੋਕ ਦੇ ਅੰਦਰ ਸੁੱਖਾਂ ਨੂੰ ਦੇਣ ਵਾਲੇ ਤੇ ਦੁੱਖਾਂ ਨੂੰ ਕੱਟਣ ਵਾਲੇ ਪਰਮੇਸ਼ਰ ਜੀ ਨੇ। ਹਲਤ ਸੁੱਖ ਪਲਤ ਸੁੱਖ ਨਿਤ ਸੁੱਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਇਸ ਪ੍ਰਕਾਰ ਸਦਾ ਸਦਾ ਸੁਖਦਾਈ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਉਹ ਲੈਣਾ ਕਰਦੇ ਹਨ ਜੀਓ। ਸਾਧ ਸੰਗਤ ਜੀ, ਇੱਥੋਂ ਮਲਾਰ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਚੌਪਦਿਆਂ ਦੇ ਰਾਹੀਂ ਉਪਦੇਸ਼ ਦੇਣਾ ਕਰਦੇ ਹਨ। ਸਤਿਗੁਰੂ ਜੀ ਉਪਦੇਸ਼ ਕਰਦੇ ਨੇ ਚਾਰ ਚਾਰ ਪਦਿਆਂ ਵਾਲੇ ਸ਼ਬਦਾਂ ਨੂੰ ਉਚਾਰਦਿਆਂ ਕਿ ਇਹਨਾਂ ਨੂੰ ਰਾਗ ਵਿੱਚ ਪਾ ਕੇ ਜਦੋਂ ਕੀਰਤਨ ਕੀਤਾ ਜਾਵੇ, ਦੂਜੇ ਸੁਰਤਾਲ ਘਰ ਦੇ ਅੰਦਰ ਗਾਇਨ ਕਰਨਾ ਹੈ। ਸਤਿਗੁਰੂ ਜੀ ਵਾਹਿਗੁਰੂ ਜੀ ਦਾ ਮੰਗਲ ਕਰਦੇ ਨੇ। ਇੱਕ ਜੋ ਅਦੁੱਤੀ ਬ੍ਰਹਮ ਹੈ, ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ, ਉਚਾਰਣੇ ਮਾਤਰ ਸੇ ਰੱਖਿਆ ਕਰਨੇ ਵਾਲਾ ਹੈ, ਐਸੇ ਪਰਮੇਸ਼ਰ ਜੀ ਦੀ ਪ੍ਰਾਪਤੀ ਸਤਿਗੁਰੂ ਜੀ ਦੀ ਕਿਰਪਾ ਨਾਲ ਹੁੰਦੀ ਹੈ ਜੀਓ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਜਿਹੜੇ ਨਾਮ ਦੇ ਰਸੀਏ ਸੰਤ ਭਗਤ ਗੁਰਮੁਖ ਜਨ ਸਦਾ ਅੰਮ੍ਰਿਤ ਨਾਮ ਨੂੰ ਜਪਦੇ ਨੇ, ਮਹਾਰਾਜ ਉਹਨਾਂ ਨਾਮ ਦੇ ਰਸੀਆਂ ਦੀ ਜਿਹੜੀ ਦ੍ਰਿਸ਼ਟੀ ਹੈ ਬਦਲ ਕਰਕੇ ਕੈਸੀ ਹੋ ਜਾਂਦੀ ਏ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਭਾਈ ਗੁਰਮੁਖ, ਉਹਨਾਂ ਗੁਰਮੁਖ ਜਨਾਂ ਨੂੰ ਪੂਰੇ ਗੁਰਾਂ ਦੀ ਸਿੱਖਿਆ ਦੁਆਰਾ ਸਾਰੀ ਸ੍ਰਿਸ਼ਟੀ ਦੇ ਅੰਦਰ ਕੇਵਲ ਤਾਂ ਕੇਵਲ ਇੱਕ ਬ੍ਰਹਮ ਦਾ ਹੀ ਪਸਾਰਾ ਨਜ਼ਰ ਆਉਂਦਾ ਹੈ। ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀਐ। ਉਹ ਸਾਰਿਆਂ ਸਰੀਰਾਂ ਆਕਾਰਾਂ ਦੇ ਅੰਦਰ ਪਰਤਕ ਜੋਤ ਬ੍ਰਹਮ ਨੂੰ ਹੀ ਪਸਰਿਆ ਹੋਇਆ ਦੇਖਦੇ ਹਨ। ਇਸ ਪ੍ਰਕਾਰ ਜਿਹੜੇ ਗੁਰਮੁਖ ਜਨ ਨੇ, ਇਹ ਤਿੰਨਾਂ ਗੁਣਾਂ ਦਾ ਵਿਸਥਾਰ ਜੋ ਜਗਤ ਹੈ ਇਸ ਦਾ ਆਧਾਰ ਪਰਮੇਸ਼ਰ ਨੂੰ ਜਾਣਦੇ ਨੇ। ਗੁਰਮੁਖ ਗੁਰੂ ਸਿੱਖਿਆ ਦੁਆਰਾ ਜਾਣਦੇ ਨੇ, ਪਰਮੇਸ਼ਰ ਜੀ ਨੇ ਤ੍ਰੈਗੁਣ ਮਾਇਆ ਦੁਆਰਾ, ਤਿੰਨਾਂ ਗੁਣਾਂ ਵਾਲੀ ਮਾਇਆ ਦੁਆਰਾ ਸਾਰੀ ਸ੍ਰਿਸ਼ਟੀ ਦਾ ਪਸਾਰਾ ਕੀਤਾ ਹੈ। ਮਾਇਆ ਦੇ ਤਿੰਨ ਗੁਣ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹਨਾਂ ਦੁਆਰਾ ਸਬਲ ਹੋਈ ਹੈ ਵਾਹਿਗੁਰੂ ਜੀ ਦੇ ਫੁਰਨੇ ਭਾਵ ਨੂੰ ਪ੍ਰਾਪਤ ਕਰਕੇ, ਤੇ ਵਾਹਿਗੁਰੂ ਜੀ ਨੇ ਤ੍ਰਿਗੁਣ ਮਾਇਆ ਦੇ ਨਾਲ ਜਗਤ ਦਾ, ਕਰੋੜਾਂ ਬ੍ਰਹਿਮੰਡਾਂ ਦਾ ਵਿਸਥਾਰ ਕੀਤਾ ਹੈ। ਮਹਾਰਾਜ, ਜਿਵੇਂ ਦੁਨੀਆਂ ਦੇ ਅੰਦਰ ਬ੍ਰਾਹਮਣ ਲੋਕ ਵੇਦਾਂ ਦੀ ਵਿਚਾਰ ਕਰਦੇ ਨੇ, ਜੋਗੀ ਜਨ ਨਾਦ ਨੂੰ ਸੁਣਦੇ ਨੇ, ਪੰਜ ਤਰ੍ਹਾਂ ਦੇ ਸਾਜ਼ਾਂ ਨੂੰ, ਆਵਾਜ਼ਾਂ ਨੂੰ ਸੁਣਦੇ ਨੇ, ਮਹਾਰਾਜ ਕੀ ਗੁਰਮੁਖ ਵੀ ਐਸਾ ਕਰਤੱਵ ਕਰਦੇ ਨੇ? ਹਜ਼ੂਰ ਫਰਮਾਉਂਦੇ ਨੇ, ਨਹੀਂ ਭਾਈ, ਜਿਹੜੇ ਗੁਰਮੁਖ ਨੇ ਨਾ, ਉਹ ਤੇ ਗੁਰ ਸ਼ਬਦ ਦੀ ਵਿਚਾਰ ਨੂੰ ਹੀ ਵੇਦਾਂ ਦੀ ਵਿਚਾਰ ਤੋਂ ਉੱਤਮ ਜਾਣ ਕੇ ਸਰਵਣ ਕਰਦੇ ਨੇ, ਤੇ ਇਸੇ ਪ੍ਰਕਾਰ ਗੁਰਬਾਣੀ ਦੀ ਵਿਚਾਰ ਨੂੰ ਹੀ ਨਾਦ ਰੂਪ ਦੇ ਵਿੱਚ ਸਰਵਣ ਕਰਦੇ ਨੇ। ਸਭ ਨਾਦ ਵੇਦ ਗੁਰਬਾਣੀ, ਸਿੱਖਾਂ ਦੇ ਵਾਸਤੇ ਨਾਦ ਵੇਦ ਸਭ ਕੁਝ ਗੁਰਬਾਣੀ ਹੀ ਹੈ। ਤੇ ਜਾਣਦੇ ਨੇ ਭਾਈ, ਸਤਿਗੁਰੂ ਜੀ ਦੀ ਸਿੱਖਿਆ ਹੀ ਮਨ ਦੇ ਅੰਦਰ ਬ੍ਰਹਮ ਗਿਆਨ ਦਾ ਪ੍ਰਕਾਸ਼ ਕਰਨ ਵਾਲੀ ਹੈ। ਜਿਨ੍ਹਾਂ ਨੂੰ ਸਤਿਗੁਰੂ ਜੀ ਦੀ ਸਿੱਖਿਆ ਪ੍ਰਾਪਤ ਨਹੀਂ ਹੋਈ, ਉਹ ਨਿਗੋਰੇ ਲੋਕ

0: ਸਤਿਗੁਰੂ ਜੀ ਦੀ ਸਿੱਖਿਆ ਤੋਂ ਹੀ ਨੇ ਜੋ ਲੋਕ ਨੇ ਬਿਨ ਗੁਰ, ਜੋ ਗੁਰੂ ਜੀ ਨੂੰ ਪ੍ਰਾਪਤ ਨਹੀਂ ਕਰਦੇ, ਪੂਰਿਆਂ ਸਤਿਗੁਰਾਂ ਨੂੰ ਪ੍ਰਾਪਤ ਨਹੀਂ ਕਰਦੇ, ਘੋਰ ਅੰਧਾਰ ਉਹਨਾਂ ਦੇ ਮਨ ਦੇ ਅੰਦਰ, ਮਨਮੁਖਤਾਈ ਦਾ ਘੋਰ ਅੰਧਾਰ, ਘੋਰ ਗੁਬਾਰ, ਘੁੱਪ ਹਨੇਰਾ ਸਦਾ ਬਣਿਆ ਹੀ ਰਹਿੰਦਾ ਹੈ। ਜਿਹੜੇ ਸਤਿਗੁਰੂ ਜੀ ਨੂੰ ਗੁਰੂ ਰੂਪ ਵਿੱਚ ਪ੍ਰਾਪਤ ਕਰਦੇ ਨੇ, ਭਾਈ ਚਾਨਣ ਗਿਆਨ ਦਾ ਉਹਨਾਂ ਦੇ ਮਨ ਅੰਦਰ ਪ੍ਰਗਟ ਹੁੰਦਾ ਹੈ। ਜਿਹੜੇ ਹਿਰਦੇ ਦੇ ਵਿੱਚ ਉਹ ਅਗਿਆਨਤਾ ਦਾ ਹਨੇਰਾ ਮਿਟਾ ਕਰਕੇ ਸੱਚ ਦਾ ਪ੍ਰਕਾਸ਼ ਕਰਨਾ ਲੋੜਦੇ ਨੇ, ਗੁਰੂ ਵਾਲੇ ਬਣੋ। ਅੱਜ ਵੀ ਸਾਧ ਸੰਗਤ ਜੀ, ਤਖ਼ਤ ਸਾਹਿਬ ਜੀ ਦੇ ਸਨਮਾਨ ਯੋਗ ਪੰਜ ਪਿਆਰੇ ਸਿੰਘ ਸਾਹਿਬਾਨ ਅੰਮ੍ਰਿਤ ਅਭਿਲਾਖੀਆਂ ਨੂੰ ਅੰਮ੍ਰਿਤ ਦੀ ਦਾਤ ਦੇ ਕਰਕੇ, ਖੰਡੇ ਦੀ ਪਾਹੁਲ ਦੇ ਕਰਕੇ ਗੁਰੂ ਵਾਲੇ ਬਣਾਉਣਗੇ, ਪਾਵਨ ਅੰਮ੍ਰਿਤ ਨਾਮ ਦੀ ਦਾਤ ਦੇ ਕਰਕੇ ਕ੍ਰਿਤਾਰਥ ਕਰਨਗੇ। ਜਿਹੜੇ ਹੁਣ ਤੱਕ ਨਗੁਰੇ ਨੇ, ਗੁਰੂ ਵਾਲੇ ਨਹੀਂ ਬਣੇ, ਅੰਮ੍ਰਿਤ ਨਹੀਂ ਛਕਿਆ ਪਰ ਸਾਬਤ ਸੂਰਤ ਨੇ, ਉਹ ਸਾਰੇ ਮਾਈ ਭਾਈ ਗੁਰੂ ਵਾਲੇ ਬਣੋ। ਪੌਣੇ ਕੋ 11 ਵਜੇ ਸਣ ਕੇ ਸੀ ਇਸ਼ਨਾਨ ਕਰਕੇ, ਸੁੱਚੇ ਵਸਤਰ ਪਹਿਨ ਕੇ, ਪੰਜ ਕਕਾਰਾਂ ਨੂੰ ਧਾਰਨ ਕਰਕੇ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਆਓ। ਖੰਡੇ ਕੀ ਪਾਹੁਲ ਸ਼ੁਭਤਾ ਰਹੋ, ਬਨੋ ਖਾਲਸਾ ਭਰਮ ਨਿਵਾ ਰਹੋ। ਸਤਿਗੁਰੂ ਜੀ ਦੇ ਅੰਮ੍ਰਿਤ ਨਾਮ ਦੇ ਜਪ ਤੇ ਗੁਰਬਾਣੀ ਦੇ ਸਰਵਣ ਪੜ੍ਹਨ ਦੇ ਨਾਲ ਹਿਰਦਿਆਂ ਦੇ ਅੰਦਰ ਚਾਨਣ ਪ੍ਰਗਟ ਹੁੰਦਾ ਹੈ। ਸੋ ਗਰੀਬ ਨਿਵਾਜ ਸਾਹਿਬ ਜੀ ਬਚਨ ਕਰਦੇ ਨੇ, ਭਾਈ ਜਿਹੜੇ ਗੁਰੂ ਵਾਲੇ ਨਹੀਂ ਬਣਦੇ, ਹਿਰਦੇ ਵਿੱਚ ਅੰਧਕਾਰ, ਘੋਰ ਗੁਬਾਰ, ਹਨੇਰਾ, ਮਨਮੁਖਤਾਈ, ਅਵਿਦਿਆ, ਅਗਿਆਨ ਦਾ ਬਣਿਆ ਰਹਿੰਦਾ ਹੈ। ਭਾਈ ਇਸ ਪ੍ਰਕਾਰ ਹਿਰਦੇ ਦੇ ਅੰਦਰ ਗਿਆਨ ਪ੍ਰਾਪਤ ਕਰਨ ਵਾਸਤੇ, ਨਾਮ ਦੇ ਧਾਰਨੀ ਹੋਣ ਵਾਸਤੇ ਸਾਰੇ ਅੰਮ੍ਰਿਤ ਛਕੋ ਤੇ ਗੁਰੂ ਵਾਲੇ ਬਣੋ, ਨਹੀਂ ਤੇ ਮਨਾਂ ਦੇ ਅੰਦਰ ਅੰਧਤਾਈ ਸਦਾ ਬਣੀ ਰਹਿੰਦੀ ਹੈ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ।
1: ਮਨ ਗੁਰਪੁਰ ਕਰਤ ਸਦਾ ਸੁਖ ਪਾਈਆ,
0: ਇਵੇਂ ਮਨ ਨੂੰ ਸਿੱਖਿਆ ਦਿੰਦੇ ਰਹੀਏ। ਇਹ ਮੇਰਿਆ ਮਨਾ ਸਦਾ ਧੰਨ ਸਤਿਗੁਰੂ ਜੀ, ਧੰਨ ਸਤਿਗੁਰੂ ਜੀ, ਧੰਨ ਵਾਹਿਗੁਰੂ ਜੀ, ਧੰਨ ਵਾਹਿਗੁਰੂ ਜੀ ਮੁੱਖ ਦੇ ਵਿੱਚੋਂ ਕਰਦੇ ਰਹੀਏ, ਉਚਾਰਦੇ ਰਹੀਏ, ਤਾਂ ਫਿਰ ਆਤਮ ਸੁਖ ਨੂੰ ਪਾਈਦਾ ਹੈ।
1: ਉਪਦੇਸ਼ ਹਰ ਹਿਰਦੈ ਵਸਿਓ,
0: ਸਤਿਗੁਰੂ ਜੀ ਦਾ ਉਪਦੇਸ਼ ਜਿਨ੍ਹਾਂ ਗੁਰਮੁਖਾਂ ਦੇ ਹਿਰਦਿਆਂ ਦੇ ਅੰਦਰ ਵਸਿਆ ਹੈ,
1: ਗਿਰਾਸ ਆਪਣਾ ਖਸਮ ਧਿਆਈਆ,
0: ਭਾਈ ਉਹਨਾਂ ਨੇ ਆਉਂਦੇ ਜਾਂਦੇ ਸਾਹਾਂ ਦੇ ਨਾਲ ਆਪਣੇ ਕੰਤ, ਆਪਣੇ ਮਾਲਕ, ਆਪਣੇ ਸਾਹਿਬ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਧਿਆਉਣਾ ਕੀਤਾ ਹੈ। ਉਪਦੇਸ਼ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਗਿਆ ਨਾ, ਉਹ ਨਾਮ ਨੂੰ ਕਦੇ ਵਿਸਾਰਦੇ ਨਹੀਂ, ਤੇ ਜਿਨ੍ਹਾਂ ਨੇ ਉਪਦੇਸ਼ ਲਿਆ ਨਹੀਂ ਉਹਨਾਂ ਨੂੰ ਨਾਮ ਚੇਤੀ ਨਹੀਂ ਆਉਂਦਾ। ਇਸ ਕਰਕੇ ਨਾਮ ਦੇ ਰਸੀਏ ਹੋਣ ਵਾਸਤੇ ਸਵਾਸ ਗਰਾਸ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਧਿਆਉਣਾ ਕਰੀਏ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ,
1: ਚਰਨ ਵਿਟੋ ਬਲ ਜਾਓ।
0: ਮਹਾਰਾਜ ਆਪ ਜੀਆਂ ਦੇ ਹਿਰਦੇ ਦੇ ਵਿੱਚ ਸਤਿਗੁਰਾਂ ਦੇ ਚਰਨਾਂ ਦੇ ਪ੍ਰਥਾ ਕਿੰਨਾ ਕੋ ਪਿਆਰ ਹੈ, ਤੇ ਬਚਨ ਕਰਦੇ ਨੇ ਭਾਈ ਅਸੀਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ ਤੋਂ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਦੇ ਚਰਨਾਂ ਤੋਂ ਸਦਾ ਬਲਿਹਾਰ ਕੁਰਬਾਨ ਜਾਂਦੇ
1: ਹਾਂ।
0: ਪੂਰਿਆਂ ਸਤਿਗੁਰਾਂ ਦੇ ਗੁਣ ਨਿਤਾ ਪ੍ਰਤੀ ਰਾਤ ਦਿਨ ਸਦਾ ਸਦਾ ਗਾਉਂਦੇ ਹਾਂ।
1: ਕਰੋ ਇਸ਼ਨਾਨ,
0: ਸਤਿਗੁਰਾਂ ਦੇ ਮੁਬਾਰਕ ਚਰਨ ਧੂੜ ਦੇ ਵਿੱਚ ਅਸੀਂ ਇਸ਼ਨਾਨ ਕਰਦੇ ਹਾਂ। ਜੋ ਚਰਨਾਂ ਦੀ ਸੇਵਾ ਕਰਨੀ ਏ, ਤੱਪੜ ਝਾੜ ਵਿਛਾਏ ਧੂੜੀ ਨਹਾਇਆ, ਇਹ ਗੁਰ ਚਰਨਾਂ ਦੀ ਧੂੜੀ ਰੱਜ ਦੇ ਅੰਦਰ ਇਸ਼ਨਾਨ ਹੈ। ਭਾਈ ਸਦਾ ਗੁਰ ਚਰਨਾਂ ਦੀ ਧੂੜੀ ਵਿੱਚ ਇਸ਼ਨਾਨ ਕਰਕੇ ਮੁੱਖ ਮਸਤਕ ਨੂੰ ਲਾਉਂਦੇ ਆ। ਆਗਿਆ ਵਿੱਚ ਚੱਲਣਾ ਵੀ ਚਰਨ ਧੂੜ ਦਾ ਇਸ਼ਨਾਨ ਹੀ ਆ। ਸਦਾ ਆਗਿਆ ਵਿੱਚ ਚੱਲ ਕਰਕੇ ਅੰਤਰੀਵ ਚਰਨ ਧੂੜ ਦਾ ਇਸ਼ਨਾਨ ਮੰਨਦਾ ਕਰਦੇ
1: ਹਾਂ।
0: ਭਾਈ ਇਸ ਚਰਨ ਧੂੜ ਦਾ ਫਲ ਇਹ ਮਿਲਦਾ, ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਸੱਚੀ ਦਰਗਾਹ ਦੇ ਅੰਦਰ ਇੱਜ਼ਤ ਮਾਨ ਪ੍ਰਤਿਸ਼ਠਾ ਪਾਈ ਦੀ ਹੈ। ਭਾਈ ਸਤਿਗੁਰੂ ਜੀ ਦੇ ਜਿਹੜੇ ਚਰਨ ਨੇ ਨਾ, ਇਹ ਜਹਾਜ਼ ਦੀ ਨਿਆਈ ਨੇ, ਭਵਜਲ ਸੰਸਾਰ ਸਾਗਰ ਤੋਂ ਤਾਰਨ ਵਾਲੇ ਹਨ।
1: ਭੇਟਿਆ ਨਾ ਹੋਏ ਜੋ ਨਾ ਅਵਤਾਰ,
0: ਪੂਰਿਆਂ ਸਤਿਗੁਰਾਂ ਦੇ ਮਿਲਾਪ ਕਰਕੇ ਬਾਹਰੋਂ ਜੀਵਾਂ ਦਾ ਜੂਨੀਆਂ ਦੇ ਵਿੱਚ ਉਤਰਨਾ ਨਹੀਂ ਹੁੰਦਾ, ਜੂਨੀਆਂ ਨੂੰ ਪ੍ਰਾਪਤ ਨਹੀਂ ਕਰੀਦਾ ਹੈ।
1: ਸੇਵਾ ਸੋਜਨ ਪਾਏ,
0: ਮਹਾਰਾਜ ਫਿਰ ਸਾਰੇ ਸਤਿਗੁਰੂ ਜੀ ਦੀ ਸੇਵਾ ਵਿੱਚ ਕਿਉਂ ਨਹੀਂ ਲੱਗ ਜਾਂਦੇ? ਹਜ਼ੂਰ ਫਰਮਾਉਂਦੇ ਨੇ, ਭਾਈ ਸਾਰਿਆਂ ਦੇ ਏਡੇ ਵੱਡੇ ਭਾਗ ਨਹੀਂ। ਸਤਿਗੁਰੂ ਜੀ ਦੀ ਸੇਵਾ ਕੋਈ ਏਡੀ ਸਸਤੀ ਚੀਜ਼ ਥੋੜ੍ਹੀ ਹੈ ਜਿਹੜੀ ਸਾਰਿਆਂ ਨੂੰ ਮਿਲ ਜਾਵੇ। ਸਾਧ ਸੰਗਤ ਜੀ, ਸੋਨੇ ਦੇ ਹੀਰੇ ਦੇ ਰਤਨਾਂ ਦੇ ਜਵਾਹਰਾਤਾਂ ਦੇ ਵਪਾਰੀ ਸਾਰੇ ਨਹੀਂ ਹੁੰਦੇ, ਤੇ ਸਤਿਗੁਰੂ ਜੀ ਦੇ ਅੰਮ੍ਰਿਤ ਨਾਮ ਦੇ ਵਪਾਰੀ ਵੀ ਸਾਰੇ ਨਹੀਂ ਹੁੰਦੇ। ਗਰੀਬ ਨਿਵਾਜ ਫਰਮਾਉਂਦੇ ਨੇ, ਭਾਈ ਸਤਿਗੁਰੂ ਜੀ ਦੀ ਪ੍ਰਤੱਖ ਟਹਿਲ ਸੇਵਾ ਤੇ ਨਾਮ ਜਪਣੇ ਰੂਪੀ ਸੇਵਾ ਉਹ ਜੋ ਜਨ ਪਾਉਂਦੇ ਹਨ।
1: ਕਰਮ ਲਿਖਿਆ ਧੁਰ ਆਏ,
0: ਜਿਨ੍ਹਾਂ ਦੇ ਮਸਤਕ ਦੇ ਉੱਪਰ ਧੁਰ ਦਰਗਾਹ ਤੋਂ ਪਰਮੇਸ਼ਰ ਜੀ ਨੇ ਸ਼ੁਭ ਲੇਖ ਲਿਖ ਦਿੱਤਾ ਹੈ ਤੇ ਲੇਖ ਲਿਖਾ ਕਰਕੇ ਧੁਰ ਦਰਗਾਹ ਤੋਂ ਜਨਮ ਲੈ ਕੇ ਆਏ ਨੇ ਕਿ ਗੁਰੂ ਕੀ ਸੇਵਾ ਕਰਨੀ ਹੈ। ਭਾਈ ਉਹ ਵੱਡਿਆਂ ਭਾਗਾਂ ਵਾਲੀ ਸੇਵਾ ਵਿੱਚ ਲੱਗਦੇ ਨੇ।
1: ਜੀਵਨ ਗੁਰ ਆਧਾਰ,
0: ਭਾਈ ਸਤਿਗੁਰੂ ਜੀ ਹੀ ਸਾਡਾ ਜੀਵਨ ਰੂਪ ਨੇ ਤੇ ਸਤਿਗੁਰੂ ਜੀ ਹੀ ਸਾਡੇ ਪ੍ਰਾਣਾਂ ਦਾ ਆਸਰਾ ਰੂਪ ਹਨ।
1: ਵਰਤਨ ਗੁਰ ਪਰਵਾਰ,
0: ਸਤਿਗੁਰੂ ਜੀ ਦੇ ਨਾਲ ਹੀ ਸਾਡਾ ਵਰਤਨ ਵਾਲੇਵਾ ਲੈਣ ਦੇਣ ਹੈ ਤੇ ਸਤਿਗੁਰੂ ਜੀ ਹੀ ਮੇਰਾ ਪਰਿਵਾਰ ਹੈ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਵਰਾ, ਸਾਡਾ ਪਰਿਵਾਰ, ਸਾਡਾ ਘਰ, ਸਾਡੀ ਲੈਣਾ ਦੇਣੀ ਸਭ ਕੁਛ ਗੁਰੂ ਜੀ ਦੇ ਨਾਲ ਹੈ।
1: ਖਸਮ ਸਤਿਗੁਰ ਸਰਣਾਈ,
0: ਸਤਿਗੁਰੂ ਜੀ ਹੀ ਮੇਰੇ ਮਾਲਕ, ਮੇਰੇ ਕੰਤ, ਮੇਰੇ ਸਾਹਿਬ ਨੇ। ਇਸ ਕਰਕੇ ਭਾਈ ਅਸੀਂ ਸਦਾ ਸਤਿਗੁਰੂ ਜੀ ਦੇ ਚਰਣਾਂ ਦੀ ਸ਼ਰਨ ਵਿੱਚ ਰਹਿੰਦੇ ਹਾਂ।
1: ਨਾਨਕ ਗੁਰ ਪਾਰ ਬ੍ਰਹਮ ਜਾ ਕੀ ਕੀਮ ਨਾ ਪਾਈ।
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ, ਇਹ ਗੁਰਸਿੱਖ ਪਿਆਰਿਓ, ਸਤਿਗੁਰੂ ਜੀ ਪਾਰ ਬ੍ਰਹਮ ਪਰਮੇਸ਼ਰ ਜੀ ਦਾ ਪ੍ਰਤੱਖ ਹਾਜ਼ਰ ਨਾਜ਼ਰ ਸਰੂਪ ਨੇ, ਜਿਸ ਸਤਿਗੁਰੂ ਜੀ ਦੀ ਕੀਮਤ ਕਦੇ ਕਿਸੇ ਤੋਂ ਪਾਈ ਨਹੀਂ ਜਾ ਸਕਦੀ। ਸਤਿਗੁਰੂ ਜੀ ਅਮੁੱਲਕ ਨੇ, ਬੇਸ਼ਕੀਮਤੇ ਨੇ, ਹਰੀ ਅਕਾਲ ਪੁਰਖ ਜੀ ਦਾ ਸਰਗੁਣ ਸਰੂਪ ਨੇ। ਸਤਿਗੁਰ ਪਰਮੇਸ਼ਰ ਮੇਰਾ, ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਪਾਰ ਬ੍ਰਹਮ ਪਰਮੇਸ਼ਰ ਤੇ ਗੁਰੂ ਜੀ ਦੇ ਵਿੱਚ ਕੋਈ ਭੇਦ ਨਹੀਂ। ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸਤਿਗੁਰੂ ਜੀ ਹੀ ਪਰਮੇਸ਼ਰ ਨੇ। ਇਸ ਕਰਕੇ ਭਾਈ ਸਤਿਗੁਰੂ ਜੀ ਦੇ ਚਰਨਾਂ ਦੇ ਉੱਪਰ ਨਿਸ਼ਚਾ ਰੱਖਦੇ ਹਾਂ, ਭਰੋਸਾ ਰੱਖਦੇ ਹਾਂ, ਸ਼ਰਧਾ ਰੱਖਦੇ ਹਾਂ, ਪਿਆਰ ਰੱਖਦੇ ਹਾਂ, ਸਤਿਗੁਰੂ ਜੀ ਵਰਗਾ ਹੋਰ ਕਦੇ ਕੋਈ ਨਾ ਸੀ, ਨਾ ਹੈ, ਕਦੇ ਨਾ ਹੋਵੇਗਾ। ਗੁਰ ਜੈਸਾ ਨਾ ਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਐਸੇ ਪਰਮੇਸ਼ਰ ਜੀਆਂ ਦੇ ਸਰਗੁਣ ਸਰੂਪ ਸਤਿਗੁਰਾਂ ਦੇ ਚਰਨਾਂ ਤੋਂ ਅਸੀਂ ਕੁਰਬਾਨ ਬਲਿਹਾਰ ਵਾਰਨੇ ਸਦਕੇ ਜਾਂਦੇ ਹਾਂ ਜੀਓ। ਇਹ ਪਾਵਨ ਉਪਦੇਸ਼ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਰਮ ਦਇਆਲੂ ਪਰਮ ਕਿਰਪਾਲੂ ਜੀ ਨੇ ਕਿਰਪਾਲਤਾ ਕਰਕੇ ਬਖਸ਼ੇ ਨੇ। ਸਾਧ ਸੰਗਤ ਜੀ, ਪਾਵਨ ਗੁਰੂ ਉਪਦੇਸ਼ਾਂ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਆਪ ਸਤਿਗੁਰੂ ਜੀ ਦੀਆਂ ਬਖਸ਼ੀਆਂ ਹੋਈਆਂ ਸੰਗਤਾਂ ਨੇ ਤੇ ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਖਿਮਾ ਬਖਸ਼ਣੀ, ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ। ਗੁਰ ਚਰਨਾਂ ਵਿਖੇ ਰਜੋਈਆਂ ਕਰੀਏ। ਸਾਹਿਬ ਜੀ, ਆਪ ਜੀ ਨੇ ਕਿਰਪਾਲਤਾ ਕਰਕੇ ਸਤ ਸੰਗਤ ਦੀਆਂ ਘੜੀਆਂ ਬਖਸ਼ੀਆਂ ਨੇ। ਮਹਾਰਾਜ, ਆਪਣੇ ਅੰਮ੍ਰਿਤਮਈ ਉਪਦੇਸ਼ਾਂ ਦੀ ਵਿਚਾਰ ਦੀ ਦਾਤ, ਕਥਨ ਕਰਨੇ ਦੀ, ਸਰਵਣ ਕਰਨੇ ਦੀ ਦਾਤ ਬਖਸ਼ੀਏ। ਕਿਰਪਾਲਤਾ ਕਰੋ, ਪਾਵਨ ਗੁਰ ਸ਼ਬਦਾਂ ਦੇ ਭਾਵ ਨੂੰ ਸਾਡਿਆਂ ਹਿਰਦਿਆਂ ਦੇ ਅੰਦਰ, ਮਨਾਂ ਦੇ ਅੰਦਰ ਵਸਾ ਦੇਵੋ। ਮਹਾਰਾਜ ਜੀ, ਕਿਰਪਾਲਤਾ ਕਰਕੇ ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ, ਬਾਣੀ, ਚੜ੍ਹਦੀ ਕਲਾ ਦੀ ਦਾਤ, ਨਿਤਨੇਮ ਦੀ ਪਰਪਕਤਾ ਬਖਸ਼ਿਸ਼ ਕਰਕੇ ਕਿਰਤਾਰਥ ਕਰੋ ਜੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕਰਕੇ ਸਮਾ

Thank you.

Thank you.

ਜੀ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਸਤਿਕਾਰ ਵਜੋਂ ਸੰਗਤਾਂ ਵੱਲੋਂ ਮਾਤਾ ਮਾਇਆ ਭੇਜ ਹਾਜ਼ਰ ਹੋਈ ਹੈ। ਆਪ ਜੀ ਦਰੋਂ ਘਰੋਂ ਨਾਮ ਦਾਨ ਸਿੱਖੀ ਦਾਨ ਬਖਸ਼ਣਾ ਹਾਜ਼ਰੀਆਂ ਦਰ ਪ੍ਰਵਾਨ ਕਰਨ ਦੀ ਯਾਤਰਾ ਸਫਲੀ ਕਰਨੀ।

ਨਾਨਕ ਗੁਰੂ ਗੋਬਿੰਦ ਸਿੰਘ ਜੀ ਪੁਰਨ ਕਰਤਾਰ ਜਨਮ ਗੁਰਗ੍ਰਹਿ ਗ੍ਰੀਸ।

ਮੋਹ ਨਦੀ ਮਦਾਰ ਕਿਤੇ ਅਸੁਨੀ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲ ਬਸ ਭਏ ਹੈ ਫਿਰ ਉਪ ਕੰਵਰ ਕਿਤੇ ਘਨੇ ਨਾ ਪਰਤ ਏਤ ਭੂਮ ਹੀ ਤਹਿ ਫਿਰ ਭੂਮ ਹੀ ਮਿਲਾਏ ਹੈ ਜੋ ਕਿ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰ ਥਾਰੀ ਛਤਰ ਹੀ ਕਿਛਾਇਆ ਕਈ ਗੋਸਲੋ ਚਲਤ ਹੈ ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦ੍ਰਪ ਕੋ ਦਲਤ ਹੈ ਮਾਨਸੇ ਮਹੀਬ ਉਹ ਦਲੀਪ ਕੈਸ ਛਤਰਧਾਰੀ ਵੱਡੋ ਅਭਿਮਾਨ ਬੁਝ ਦੰਡ ਕੋ ਕਰਤ ਹੈ ਦਾਰਾ ਸੇ ਦਿੱਲੀ ਸਰ ਦ੍ਰੁਜੋਧਨ ਸੇ ਮਾਨਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ ਸਿਜ ਦੇ ਕਰੇ ਅਨੇਕ ਤੋਪ ਜੀ ਕਪਟ ਫੇਸ ਪੋਸਦੀ ਅਨੇਕ

ਜਮੀਨ ਜਮਾ ਜੇ ਰਚਿਆ ਸਰਵ ਮਕੀਨ ਮਕਾਂ ਜੇ ਰਾਗ ਨ ਰੂਪ ਨ ਰੇਖ ਰੁਖੰ ਜੇ ਤਾਪ ਨ ਸਾਪ ਨ ਸੁਖ ਸੁਖੰ ਜੇ ਰੋਗ ਨ ਸੋਕ ਨ ਭੋਗ ਭੋਯੰ ਜੇ ਖੇਦ ਨ ਭੇਦ ਨ ਛੇਦ ਛਯੰ ਜੇ ਜਾਤ ਨ ਪਾਤ ਨ ਮਾਤ ਪਿਤੰ ਜੇ ਰਚਿਆ ਛਤਰੀ ਛਤਰਿ ਚਿਤੰ ਜੇ ਰਾਗ ਨ ਰੇਖ ਨ ਰੋਗ ਬਣੰ ਜੇ ਦਵਾਗ ਨ ਦਾਗ ਨ ਦੋਖ ਗਣੰ ਜਿਹੇ ਅੰਡ ਤੇ ਬ੍ਰਹਮੰਡ ਰਚਿਓ ਦਸ ਚਾਰ ਕਰੀ ਨਵਖੰਡ ਸਚਿਓ ਰਜ ਤਾਮਸ ਤੇਜ ਅਤੇਜ ਗਿਓ ਅਨਭਵ ਪਦ ਆਪ ਪ੍ਰਚੰਡ ਲਿਓ ਸ੍ਰੇ ਸਿੰਧ ਰੋ ਬਿੰਦ ਨਕਿੰਦ ਨਕੰ ਸ੍ਰੇ ਜਜ ਗੰਧਰਵ ਫਣਿੰਦ ਭੁਜੰਗ ਰਜ ਦੇਵ ਦੇਵ ਵੇਵ ਨਰੰ ਨਰ ਪਾਨ ਰਿਪਾਲ ਕਰਾਲ ਤ੍ਰਿਗੰ ਕਈ ਕੀਟ ਪਤੰਗ ਭੁਜੰਗ ਨਰੰ ਰਜ ਅੰਡਜ ਸੇਤਜ ਉਦ ਭੁਜੰਗੀਏ ਦੇਵ ਦੇਵ ਸਰਾਧ ਪਿਤੰਗ ਅਨਖੰਡ ਪ੍ਰਤਾਪ

ਹੈ ਅਲੇਖ ਨਾਥ ਜਾਣੀਐ ਸਦੀਵ ਸਰਬਠੋਰ ਮੈਂ ਪਿਸੇ ਖਾਨ ਨ ਮਾਨੀਐ ਨ ਜੰਤਰ ਮੈਂ ਨ ਤੰਤਰ ਮੈਂ ਨ ਮੰਤਰ ਬਸ ਆਵਈ ਪੁਰਾਨ ਯੋ ਕੁਰਾਨ ਨੇਤ ਨੇਤ ਕੈ ਬਤਾਵਈ ਨ ਕਰਮ ਮੈਂ ਨ ਧਰਮ ਮੈਂ ਨ ਭਰਮ ਮੈਂ ਬਤਾਈਐ ਅਗੰਜ ਆਦਿ ਦੇਵ ਹੈ ਕਹੋ ਸੁਕੈ ਸਪਾਈਐ ਜਿਮੀ ਜਮਾਨ ਕੇ ਬਿਕੇ ਸਮਸਤ ਏਕ ਜੋਤ ਹੈ ਨ ਘਾਟ ਹੈ ਨ ਬਾਟ ਹੈ।

ਸਰਬ ਸਬਦ ਪਤਾਰ ਕੇ ਦਰਜਾਨੀਏ ਜਹਿ ਜੋਤ ਸੇਸ ਨਾਮ ਸਹੰਸ ਫਨ ਨਹਿਨੇਤ ਪੂਰਨ ਹੋਤ ਸੋਤ ਸੋਤ ਹਟੇ ਸਭਾ ਸੁਰ ਵਿਰੋਧ ਦਾਨ ਸਰਬ ਗਾਏ ਗਾਏ ਹਟੇ ਗੰਧਰਵ ਗਵਾਏ ਕਿੰਨਰ ਗਰਬ ਪੜਤ ਪੜਤ ਥਕੇ ਮਹਾਕਬ ਗੜਤ ਗਾੜ ਅਨੰਤ ਹਰ ਹਰ ਕਹਿਓ ਸਭੋ।

ਸਰਬ ਖੰਡਨ ਸਰਬ ਦੰਡਨ ਸਰਬ ਕੇ ਨਿਜਬਾਮ ਸਰਬ ਹੁਕਤਾ ਸਰਬ ਵਿਜੁਕਤਾ ਸਰਬ ਕਰਮ ਪ੍ਰਭੀਨ ਸਰਬ ਖੰਡਨ ਸਰਬ ਦੰਡਨ ਸਰਬ ਕਰਮ ਅਧੀਨ ਸਰਬ ਸਿਮਰਤਨ ਸਰਬ ਸਾ

ਸ੍ਰਿਸ਼ ਚਾਰ ਵਿਚਾਰ ਜੇਤੇ ਜਾਣੀਏ ਸਭ ਚਾਰ ਆਦ ਦੇਵ ਅਪਾਰ ਸ੍ਰੀ ਪਤ ਦੁਸ਼ਟ ਪੁਸ਼ਟ ਪ੍ਰਹਾਰ ਅੰਨ ਦਾਤਾ ਗਿਆਨ ਗਿਆਤਾ ਸਰਬ ਮਾਨ ਮਹੇਂਦਰ ਵੇਦ ਵਿਆਸ ਕਰੇ ਕਈ ਦਿਨ ਕੋਟ ਇੰਦਰ ਉਪਿੰਦਰ ਜਨਮ ਜਾਤਾ ਕਰਮ ਗਿਆ

ਹੈ ਆਨੰਦ ਤਉ ਕਹੋ ਜਥਾਵਤ ਗ੍ਰਹਿਣ ਤੰਤ ਕਰਤਾ ਕਰੀਮ ਕਾਦਰ ਕਿਰਪਾਲ ਅਦਵੈ ਅਭੂਤਨ ਵੈ ਦਇਆਲ ਦਾਤਾ ਦੁਰੰਤ ਦੁਖ ਦੁਖ ਰਹਿਤ ਜਿਹ ਨੇਤ ਨੇਤ ਸਭ ਭੇਦ ਕਹਤ ਕਈਓ ਚ ਨੀਚ ਕੀਨੋ ਬਨਾ ਸਭ ਵਾਰ ਪਾਰ ਜਾ ਕੋ ਪ੍ਰਭਾਵ ਸਭ ਜੀਵ ਜੰਤ ਜਾਨੰਤ ਜਾਹਿ ਮਨ ਮੂੜ ਕਿਉ ਨ ਸੇਵੰਤ ਤਾਹੇ ਕਈ ਮੂੜ ਪਤਰ ਪੂਜਾ ਕਰੰਤ ਕਈ ਸਿੱਧ ਸਾਧ ਸੂਰਤ ਸਿਵੰਤ ਕਈ ਭਲਟ ਸੂਰਤ।

ਸਰਬਤਰਸਾਦ ਜਿਹ ਜਾਤ ਪਾਤ ਨਹੀਂ ਵੇਦ ਵਰਮ ਜਿਹ ਰੰਗ ਰੂਪ ਨਹੀਂ ਏਕ ਧਰਮ ਜੇ ਸਤਰੁ ਮਿਤ੍ਰ ਦੂ ਏਕ ਸਾਰ ਅੱਛਾ ਸਰੂਪ ਅਵਿਚਲ ਪਾਰ ਜਾਨੀ ਨ ਜਾਏ ਜਿਹ ਰੂਪ ਰੇਖ ਕਹਿ ਬਾਸ ਤਾਸ ਕਹਿ ਕੌਣ ਅਭੇਗ ਕਹਿ ਨਾਮ ਤਾਸ ਹੈ ਕਵਨ ਜਾਤ ਜੇ ਸਤਰੁ ਮਿਤ੍ਰ ਨਹੀਂ ਪੁੱਤਰ ਬਰਾਤ ਕਰੁਣਾ ਨਿਧਾਨ ਕਾਰਨ ਸਰੂਪ ਜੇ ਚਕਰ ਚਿਹਨ ਨਹੀਂ ਰੰਗ ਰੂਪ ਜੇ ਖੇਦ ਵੇਦ ਨਹੀਂ ਕਰਮ ਕਾਲ ਸਭ ਜੀਵ ਜੰਤ ਕੀ ਕਰਤ ਪਾਲ ਉਰਧੰਗ ਬਿਰਹਤ ਸਿਧੰਗ ਸਰੂਪ ਬੁੱਧੰਗ ਪਾਲ ਜੁਦੰਗ ਅਨੂਪ ਜਿਹ ਰੂਪ ਰੇਗ ਨਹੀਂ ਰੰਗ ਰਾਗ ਅੰਛਿਜ ਤੇਜ ਅਨਭਿਜ ਦਾਗ ਜਲ ਥਲ ਮਹੀ ਬਵੰਤਨ ਦੁਰੰਤ ਜਿਹ ਨੇਤ ਨੇਤ ਨਿਸ ਦਿਨ ਉਚਰੰਤ ਪਾਯੂ ਨ ਜਾਏ ਜੈ ਭੈਰ ਪਾਰ ਦੀਨਾਨ ਦੋਖ ਦਹਿਤਾ ਉਦਾਰ ਕਈ ਕੋਟ ਇੰਦਰ ਜਿਹ ਪਾਨ ਹਾਰ ਕਈ ਕੋਟ ਰੁਦਰ

ਮਾਰਗ ਬਖਾਨੀਐ ਅਦਵੈ ਅਬਿਨਾਸੀ ਪਰਮ ਪੂਰਨ ਪ੍ਰਕਾਸ਼ੀ ਮਹਾਰੂਪ ਹੂੰ ਕੇ ਰਾਸੀ ਹੈ ਅਨਾਸੀ ਕੇ ਕੇ ਮਾਨੀਐ ਜੰਤਰ ਹੂ ਨ ਜਾਤ ਜਾ ਕੀ ਬਾਪ ਹੂ ਨ ਮਾਇ ਤਾ ਕੀ ਪੂਰਨ ਪ੍ਰਭਾ ਕੇ ਸੋ ਜਡਾ ਕੇ ਅਨਮਾਨੀਐ ਤੇਜ ਹੂੰ ਕੋ ਤੰਤਰ ਹੈ ਕੇ ਰਾਜ ਸੀ ਕੋ ਜੰਤਰ ਹੈ ਕੇ ਮੋਹਨੀ ਕੋ ਮੰਤਰ ਹੈ ਨੇ ਜੰਤਰ ਕਹਿ ਕੇ ਜਾਨੀਐ ਤੇਜ ਹੂੰ ਕੁਤਾਰ ਹੈ ਗੇ ਰਾਜ ਸੀ ਕੋ ਸਾਰ ਹੈ ਕਿ ਸ਼ੁੱਧਤਾ ਕੋ ਘਰ ਹੈ ਕਿ ਸਿੱਧਤਾ ਕੀ ਸਾਰ ਹੈ ਕਾਮਨਾ ਕੀ ਖਾਨ ਹੈ ਕਿ ਸਾਧਨਾ ਕਿਸਾਨ ਹੈ ਵਿਰਕਤਤਾ ਕੇ ਬਾਨ ਹੈ ਕਿ ਬੁੱਧ ਕੋ ਉਦਾਰ ਹੈ ਸੁੰਦਰ ਸਰੂਪ ਹੈ ਕਿ ਭੂਪਨ ਕੋ ਭੂਪ ਹੈ ਕਿ ਰੂਪ ਹੂੰ ਕੋ ਰੂਪ ਹੈ ਕੁਮਤ ਕੋ ਪ੍ਰਹਾਰ ਹੈ ਅਧੀਨਨ ਕੋ ਦਾਤਾ ਹੈ ਗਨੀ ਮਨ ਕੋ ਗਾਰਕ ਹੈ ਸਾਧਨ ਕੋ ਰਚਕ ਹੈ ਗੁਣਨ ਕੋ ਪਹਾਰ ਹੈ ਸਿੱਧ ਕੋ ਸਰੂਪ ਹੈ ਕਿ ਬੁੱਧ ਕੋ ਵਿਭੂਤ ਹੈ ਕਿ ਕ੍ਰੁੱਧ ਕੋ ਅਭੂਤ ਹੈ ਕਿ ਅਛਯ ਅਬਿਨਾਸੀ ਹੈ ਕਾਮ ਕੋ ਕੁਨਿੰਦਾ ਹੈ ਕਿ ਖੂਬੀ ਕੋ ਦੇਹੰਦਾ ਹੈ ਗਨੀ ਮਨ ਗਰਿੰਦਾ ਹੈ ਕਿ ਤੇਜ ਕੋ ਪ੍ਰਕਾਸ਼ੀ ਹੈ ਕਾਲ ਹੂੰ ਕੇ ਕਾਲ ਹੈ ਕਿ ਸਤਰੁਣ ਕੇ ਸਾਲ ਹੈ ਕਿ ਮਿਤਰਨ ਕੋ ਭੋਕਤ ਕੇ ਬ੍ਰਿਧਤਾ ਕੀ ਵਾਸੀ ਹੈ ਜੋਗ ਹੂੰ ਕੋ ਜੰਤਰ ਹੈ ਕਿ ਤੇਜ ਹੂੰ ਕੋ ਤੰਤਰ ਹੈ ਕਿ ਮੋਹਨੀ ਕੋ ਮੰਤਰ ਹੈ ਕਿ ਪੂਰਨ ਪ੍ਰਕਾਸ਼ੀ ਹੈ ਰੂਪ ਕੋ ਨਿਵਾਸ ਹੈ ਕਿ ਬੁੱਧ ਕੋ ਪ੍ਰਕਾਸ਼ ਹੈ ਕਿ ਸਿੱਧਤਾ ਕੋ ਬਾਸ ਹੈ ਕਿ ਬੁੱਧ ਹੂੰ ਕੋ ਘਰ ਹੈ ਦੇਵਨ ਕੋ ਦੇਵ ਹੈ ਨਿਰੰਜਨ ਅਭੇਵ ਹੈ ਅਦੇਵਨ ਕੋ ਦੇਵ ਹੈ ਕਿ ਸੁੱਧਤਾ ਕੋ ਸਰ ਹੈ ਜਾਨ ਕੋ ਬਚਈਆ ਹੈ ਇਮਾਨ ਕੋ ਦਿਵਈਆ ਹੈ ਜੰਜਾਲ ਕੋ ਕਟਈਆ ਹੈ ਕਿ ਕਾਮਨਾ ਕੋ ਘਰ ਹੈ ਤੇਜ ਕੋ ਪ੍ਰਚੰਡ ਹੈ ਅਖੰਡਨ ਕੋ ਖੰਡ ਹੈ ਮਹੀਪਨ ਕੋ ਮੰਡ ਹੈ ਕਿ ਇਸਤਰੀ ਹੈ ਨਰ ਹੈ ਵਿਸ਼ਵ ਕੋ ਵਰਨ ਹੈ ਕਿ ਅਪਦਾ ਕੋ ਹਰਨ ਹੈ ਕਿ ਸੁਖ ਕੋ ਕਰਨ ਹੈ ਕਿ ਤੇਜ ਕੋ ਪ੍ਰਕਾਸ਼ ਹੈ ਪਾਈ ਹੈ ਨਾ ਪਾਰ ਪਾਰਾਵਾਰ ਹੂੰ ਕੋ ਪਾਰ ਜਗੋ ਕੀ ਜਤ ਵਿਚਾਰ ਸੋ ਵਿਚਾਰ ਕੋ ਨਿਵਾਸ ਹੈ ਹਿੰਗੁਲਾ ਹਿਮਾਲਯ ਗਾਵੇ ਹਬਸੀ ਹਲਬੀ ਦੇਵ ਪੂਰਬੀ ਨ ਪਾਰ ਪਾਵੇ ਅਸਤ ਅਨਸ ਹੈ ਦੇਵਨ ਕੋ ਦੇਵ ਮਹਾਦੇਵ ਹੂੰ ਕੇ ਦੇਵ ਹੈ ਨਿਰੰਜਨ ਅਭੇਵਨਾਥ ਅਦਵੈ ਅਬਿਨਾਸੀ ਹੈ ਅੰਜਨ ਵਿਹੀਨ ਹੈ ਨਿਰੰਜਨ ਪ੍ਰਵੀਨ ਹੈ ਕਿ ਸੇਵਕ ਅਧੀਨ ਹੈ ਘਟਈਆ ਜੈ ਮਜਾਲ ਕੇ ਦੇਵਨ ਕੇ ਦੇਵ ਮਹਾਦੇਵ ਹੂੰ ਕੇ ਦੇਵਨਾਥ ਭੂਮ ਕੇ ਭੁਜਈਆ ਹੈ ਮੋਹਿਆ ਮਹਾਬਾਲ ਕੇ ਰਾਜਨ ਕੇ ਰਾਜਾ ਮਹਾਰਾਜ

ਜੀ ਕੀ ਫਤਿਹ। ਜੁਗ ਜੁਗ ਅਟਲ ਨਾਮ ਬਾਣੀ ਕੇ ਜਹਾਜ ਕਲਯੁਗ ਕੇ ਅਵਤਾਰ ਸ਼੍ਰੀ ਗੁਰੂ ਜਗੱਤਰ ਗੁਰੂ ਸ਼ਬਦ ਗੁਰੂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਬਾਜਾ ਵਾਲੇ ਪਿਤਾ ਦਸ਼ਮੇਸ਼ ਪਿਤਾ ਖੜਗੇਸ਼ ਪਿਤਾ ਸਰਬੰਸਦਾਨੀ ਸਤਿਗੁਰੂ ਸ਼੍ਰੀ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਐਸੇ ਸਤਿਗੁਰਾਂ ਦੇ ਮਹਾਨ ਪਾਵਨ ਪਵਿੱਤਰ ਸਤੋਯੁਗੀ ਤਪੋ ਸਥਾਨ ਤਖਤ ਸਚਖੰਡ ਸ਼੍ਰੀ ਹਜ਼ੂਰ ਸ਼੍ਰੀ ਆਬ ਚਲ ਨਗਰ ਸਾਹਿਬ ਜੀ ਵਿਖੇ ਜਿੱਥੇ ਆਪ ਜੀ ਦਰਸ਼ਨ ਦੀਦਾਰ ਕਰ ਰਹੇ ਹੋ ਉੱਥੇ ਨਾਲ ਹੀ ਸਾਧ ਸੰਗਤ ਜੀਓ ਗੁਰੂ ਘਰ ਦੀ ਨਿੱਤ ਦੀ ਮਰਿਆਦਾ ਅਨੁਸਾਰ ਸੰਧਿਆ ਵੇਲੇ ਗੁਰੂ ਇਤਿਹਾਸ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਪ ਜੀਆਂ ਨੇ ਪਿੱਛੇ ਕਥਾ ਦੇ ਵਿੱਚ ਸਰਵਣ ਕੀਤਾ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਨੇ ਜਦੋਂ ਇਸ ਸਥਾਨ 'ਤੇ ਹੀ ਆਪਣੇ ਸਰੀਰ ਨੂੰ ਅਲੋਪ ਕਰਕੇ ਜੋਤ ਗ੍ਰੰਥ ਦੇ ਵਿੱਚ ਅਤੇ ਸਰੀਰ ਪੰਥ ਦੇ ਵਿੱਚ ਟਿਕਾ ਦਿੱਤਾ ਹੈ, ਅੱਗੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਖਾਲਸੇ ਨੂੰ ਹੁਕਮ ਦਿੱਤੇ ਹਨ, ਖਾਲਸਾ ਜਿਵੇਂ ਜਿਵੇਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪ੍ਰੇਰਣਾ ਦਿੱਤੀ, ਜੋ ਜੋ ਹੁਕਮ ਕੀਤੇ ਉਹਨਾਂ ਹੁਕਮਾਂ ਦੇ ਵਿੱਚ ਰਹਿ ਕਰਕੇ ਆਪਣਾ ਜੀਵਨ ਬਤੀਤ ਕਰ ਰਿਹਾ ਹੈ। ਅਤੇ ਉੱਥੇ ਦੂਜੇ ਪਾਸੇ ਮਾਤਾ ਸੁੰਦਰੀ ਜੀ, ਵਿਸ਼ੇਸ਼ ਕਰਕੇ ਮਾਤਾ ਸੁੰਦਰ ਕੌਰ ਜੀ, ਜਿਨ੍ਹਾਂ ਨੂੰ ਪੰਥ ਦੀ ਬਾਗਡੋਰ ਪ੍ਰਾਪਤ ਹੋਈ ਪਾਤਸ਼ਾਹ ਜੀ ਦੇ ਇਸ ਸਥਾਨ 'ਤੇ ਸਰੀਰ ਨੂੰ ਅਲੋਪ ਕਰਨ ਉਪਰੰਤ ਮਾਤਾ ਜੀ ਨੇ ਬਹੁਤ ਹੀ ਜਿਹੜਾ ਹੈ ਜਦੋਂ ਜਹਿਦ ਦੇ ਨਾਲ ਪੰਥ ਨੂੰ ਸਾਂਭਿਆ, ਜਿੱਧਰ ਕਿੱਧਰ ਜਾ ਕੇ ਸਿੱਖੀ ਦਾ ਪ੍ਰਚਾਰ ਕਾਇਮ ਕੀਤਾ। ਆਪ ਜੀ ਦੇਸ਼ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਵਿਚਰ ਕਰਕੇ ਅਤੇ ਵਿਸ਼ੇਸ਼ ਕਰਕੇ ਦਿੱਲੀ ਮਥੁਰਾ ਆਦਿਕ ਇਲਾਕਿਆਂ ਦੇ ਵਿੱਚ ਰਹਿ ਕਰਕੇ ਆਪ ਜੀ ਨੇ ਖਾਲਸਾ ਹੀ ਫੌਜ ਤਿਆਰ ਕੀਤੀ ਹੈ। ਸਦੀਵ ਆਪ ਜੀ ਯਤਨਸ਼ੀਲ ਰਹੇ ਹਨ। ਐਸੇ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਮਹਿਲ ਮਾਤਾ ਸੁੰਦਰੀ ਜੀ, ਜਿਨ੍ਹਾਂ ਨੇ ਉਸ ਸਮੇਂ ਸਾਧ ਸੰਗਤ ਜੀ ਇੱਥੋਂ ਹੀ ਇੱਕ ਪਾਲਕ ਪੁੱਤਰ ਜਿਸਦਾ ਨਾਮ ਅਜੀਤ ਸਿੰਘ ਕਰਕੇ ਰੱਖਿਆ ਗਿਆ। ਦਿਸਣ ਦੇ ਵਿੱਚ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਵਰਗਾ ਕੁਛ ਕੁ ਉਹਦਾ ਜਿਹੜਾ ਹੈ ਉਹ ਚਿਹਰਾ ਸੀਗਾ, ਪਰ ਵਿਸ਼ੇਸ਼ ਕਰਕੇ ਮਾਤਾ ਜੀ ਦੇ ਮਨ ਵਿੱਚ ਇੱਕ ਆਸ ਸੀ ਕਿ ਜਿਹੜੇ ਸਾਰੇ ਸਾਡੇ ਪੁੱਤਰ ਹਨ ਉਹ ਸਾਰਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ, ਅਤੇ ਸਾਡੇ ਵੀ ਮਨ ਵਿੱਚ ਇੱਛਾ ਹੈ ਕਿ ਕੋਈ ਐਸਾ ਪੁੱਤਰ ਜੋ ਹੈ ਉਹ ਸਾਡੇ ਕੋਲ ਰਹਿ ਕੇ ਸਿੱਖਿਆ ਲਵੇ। ਅਤੇ ਜਿਹੜਾ ਮਾਂ ਦਾ ਪ੍ਰੇਮ ਹੁੰਦਾ ਹੈ ਪੁੱਤਰ ਦੇ ਪ੍ਰਤੀ ਉਹ ਅਸੀਂ ਕਰ ਸਕੀਏ। ਸੋ ਇਸ ਲਈ ਇੱਕ ਪਾਲਕ ਪੁੱਤਰ ਨੂੰ ਮਾਤਾ ਜੀ ਨੇ ਵੱਡਾ ਕੀਤਾ, ਨਾਮ ਉਹਦਾ ਅਜੀਤ ਸਿੰਘ ਰੱਖਿਆ ਗਿਆ। ਪਰ ਸਾਧ ਸੰਗਤ ਜੀ ਉਹ ਨਾਂ ਰੱਖਣ ਦੇ ਨਾਲ ਗੁਣ ਨਹੀਂ ਪ੍ਰਾਪਤ ਹੋਇਆ ਕਰਦੇ। ਨਾਂ ਤਾਂ ਉਹਨੇ ਰੱਖ ਲਿਆ ਆਪਣਾ ਅਜੀਤ ਸਿੰਘ, ਪਰ ਮਾਤਾ ਜੀ ਨੇ ਵੀ ਉਹਨੂੰ ਪ੍ਰੇਮ ਵਿੱਚ ਕਹਿ ਦਿੱਤਾ। ਛੋਟੀ ਉਮਰ ਤੋਂ ਹੀ ਉਹ ਜਿਹੜਾ ਹੈ ਇੱਕ ਵੱਖਰਾ ਹੀ ਆਪਣਾ ਸੁਭਾਅ ਉਹਨੇ ਕਾਇਮ ਕੀਤਾ ਬਣਾਇਆ। ਹਰ ਇੱਕ ਦੇ ਵਿੱਚ ਅਭਿਮਾਨ ਸਹਿਤ ਅਹੰਕਾਰ ਦੇ ਸਹਿਤ ਰਹਿ ਕਰਕੇ ਮਾਤਾ ਜੀ ਦੇ ਬਚਨ ਤੱਕ ਹੀ ਮੰਨੇ। ਮਾਤਾ ਜੀ ਨੂੰ ਵੀ ਮੁੜ ਕੇ ਉਹ ਜਿਹੜਾ ਜਵਾਬ ਦੇਣ ਲੱਗਾ, ਕਈ ਐਸੇ ਕੰਮ ਕੀਤੇ। ਥੋੜ੍ਹਾ ਜਿਹਾ ਵੱਡਾ ਕੁ ਹੋਇਆ ਅਤੇ ਇੱਕ ਵਾਰੀ ਦਸ਼ਮੇਸ਼ ਪਾਤਸ਼ਾਹ ਜੀ ਦੇ ਸ਼ਸਤਰ ਜਿਹੜੇ ਨੇ ਉਹ ਸਜੇ ਹੋਏ ਸਨ। ਸਾਧ ਸੰਗਤ ਜੀ ਇਹਨੇ ਗੁਰੂ ਸਾਹਿਬ ਜੀ ਦੇ ਸ਼ਸਤਰ ਆਪਣੇ ਤਨ 'ਤੇ ਸਜਾਉਣ ਦਾ ਯਤਨ ਕੀਤਾ, ਮਾਤਾ ਜੀ ਨੇ ਗੁੱਸਾ ਮਨਾਇਆ, ਗੁੱਸਾ ਕੀਤਾ, ਤਾਂ ਉਸ ਸਮੇਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸ਼ਸਤਰ ਜਿਹੜੇ ਨੇ ਉਹ ਮਾਤਾ ਜੀ ਨੇ ਇਹਨੂੰ ਪਾਉਣ ਨੂੰ ਦਿੱਤੇ ਨਹੀਂ, ਮਨਾ ਕਰ ਦਿੱਤਾ। ਇਹ ਮਾਤਾ ਜੀ ਦੇ ਵੀ ਜਿਹੜਾ ਹੈ ਉੱਥੇ ਚੜ੍ਹ ਕਰਕੇ ਇੱਕ ਵਾਰੀ ਜਿਹੜਾ ਹੈ ਇਹਨੇ ਗੁੱਸਾ ਕੀਤਾ ਸੀ। ਸੋ ਐਸਾ ਇਹਦਾ ਸੁਭਾਅ ਜਿਹੜਾ ਹੈ ਬਣ ਗਿਆ। ਜਿਵੇਂ ਕਵੀ ਜੀ ਦੱਸ ਰਹੇ ਹਨ ਕਿ ਇੱਕ ਵਾਰੀ ਦਿੱਲੀ ਦੇ ਵਿੱਚ ਹੀ ਇਹ ਵਿਚਰਦਾ ਹੋਇਆ, ਜਿੱਥੇ ਜਾਮਾ ਮਸਜਿਦ ਹੈ ਉੱਥੇ ਜਾ ਕਰਕੇ ਅੱਗੇ ਕਈ ਇਹਦੇ ਬੰਦੇ ਆਲੇ ਦੁਆਲੇ ਹੁੰਦੇ ਸਨ, ਕਈ ਅੰਗ ਰਕਸ਼ਕ, ਕਈ ਸਿਪਾਹੀ।
ਕਈ ਫੌਜੀ ਜਿਹੜੇ ਨੇ ਆਪਣੇ ਨਾਲ ਇਹ ਰੱਖਦਾ ਹੈ। ਕਾਰਨ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇੱਥੇ ਜੋਤੀ ਜੋਤ ਸਮਾਉਣ ਉਪਰੰਤ ਨਾ ਬਹਾਦਰ ਸ਼ਾਹ ਨੇ ਦਿੱਲੀ ਵਿੱਚ ਮਾਤਾ ਜੀ ਨੂੰ ਰਹਿਣ ਲਈ ਜਿਹੜਾ ਹੈ ਉਹ ਸਾਰੀਆਂ ਛੂਟ ਦਿੱਤੀਆਂ ਸਨ। ਕਿਹਾ ਕਿ ਤੁਸੀਂ ਇੱਥੇ ਦਿੱਲੀ ਵਿੱਚ ਰਹੋ, ਤੁਹਾਨੂੰ ਕੋਈ ਜਿਹੜਾ ਹੈ ਉਹ ਤੁਹਾਡੇ 'ਤੇ ਕੋਈ ਰੋਕ ਟੋਕ ਨਹੀਂ ਹੋਵੇਗੀ। ਆਪ ਜੀ ਜਿਹੜਾ ਹੈ ਇੱਥੇ ਵਿਚਰ ਸਕਦੇ ਹੋ, ਰਹਿ ਸਕਦੇ ਹੋ, ਜਿਵੇਂ ਤੁਹਾਨੂੰ ਚੰਗਾ ਲੱਗਦਾ। ਪੰਜਾਬ ਦੇਸ਼ ਜਾਂ ਤਾਂ ਦਿੱਲੀ ਦੇ ਵਿੱਚ ਜਾਂ ਤਾਂ ਜਿੱਧਰ ਤੁਸਾਂ ਨੇ ਰਹਿਣਾ, ਜਿਹੜੀ ਸਾਡੀ ਮੁਗਲਾਂ ਦੀ ਫੌਜ ਹੈ ਉਹ ਕਦੇ ਵੀ ਤੁਹਾਡੇ 'ਤੇ ਚੜ੍ਹ ਕੇ ਨਹੀਂ ਆਵੇਗੀ। ਮਾਤਾ ਜੀ ਨੂੰ ਬਹਾਦਰ ਸ਼ਾਹ ਨੇ ਜਿਹੜਾ ਹੈ ਉਹ ਦਿੱਲੀ ਵਿੱਚ ਛੂਟ ਦਿੱਤੀ। ਸੋ ਇਸ ਲਈ ਦਿੱਲੀ ਵਿੱਚ ਨਾਲੇ ਸਿੱਖਾਂ ਦਾ ਪ੍ਰੇਮ ਸੀ, ਗੁਰੂ ਸਾਹਿਬ ਜੀ ਦਾ ਵੀ ਹੁਕਮ ਸੀਗਾ ਮਾਤਾ ਜੀ ਨੂੰ ਕਿ ਆਪ ਜੀ ਨੇ ਇੱਥੇ ਹੀ ਰਹਿ ਕੇ ਜਿਹੜਾ ਹੈ ਉਹ ਸਿੱਖ ਸੰਗਤਾਂ ਦੀ ਸਾਂਭ ਕਰਨੀ ਹੈ। ਮਾਤਾ ਜੀ ਫਿਰ ਦਿੱਲੀ ਵਿੱਚ ਹੀ ਰਹਿ ਕੇ ਜਿਹੜਾ ਹੈ ਉਹ ਆਪਣਾ ਜੀਵਨ ਬਤੀਤ ਕਰ ਰਹੇ ਸਨ ਕਿ ਇਹ ਜਿਹੜਾ ਹੈ ਅਜੀਤ ਸਿੰਘ। ਸੋ ਇੱਕ ਦਿਨ ਇਹਨੇ ਆਪਣੇ ਅਭਿਮਾਨ ਦੇ ਵਿੱਚ, ਹੰਕਾਰ ਦੇ ਵਿੱਚ ਆ ਕਰਕੇ ਆਪਣੇ ਨਾਲ ਕਈ ਜਿਹੜੇ ਨੇ ਸਿਪਾਹੀ ਸੈਨਿਕ ਸਿੱਖ ਫੌਜੀ ਜਿਹੜੇ ਨੇ ਉਹ ਆਪਣੇ ਸਾਟਕ ਅੰਗ ਰਕਸ਼ਕ ਨਾਲ ਲੈ ਕਰਕੇ ਆਪ ਘੋੜੇ 'ਤੇ ਸਵਾਰ ਹੋ ਗਿਆ। ਇੱਕ ਵੱਡਾ ਸੂਰਜਮੁਖੀ ਪੱਖਾ ਇੱਕ ਸੇਵਾਦਾਰ ਇਹਦੇ 'ਤੇ ਚੱਲ ਰਿਹਾ ਹੈ ਅਤੇ ਅੱਗੇ ਅੱਗੇ ਸਾਧ ਸੰਗਤ ਜੀ ਉਹ ਜਿਵੇਂ ਚੌਬਦਾਰ ਹੁੰਦੇ ਹਨ ਚੌਬ ਲੈ ਕੇ ਚੱਲਦੇ ਹਨ ਅਤੇ ਇੱਕ ਜਿਹੜਾ ਨਕੀਬ ਕਰਕੇ ਇੱਕ ਬੋਲਣ ਵਾਲਾ ਕਿ ਸਾਵਧਾਨੀ ਨਾਲ ਤੁਸੀਂ ਸਾਰੇ ਅੱਗੇ ਪਾਸੇ ਹੋ ਜਾਓ, ਸਾਵਧਾਨ ਹੋ ਜਾਓ, ਇਵੇਂ ਮਹਾਰਾਜ ਆ ਰਹੇ ਨੇ ਜਾਂ ਇਵੇਂ ਕੋਈ ਵੱਡੀ ਹਸਤੀ ਆ ਰਹੀ ਹੈ। ਸੋ ਇਵੇਂ ਇੱਕ ਬੰਦਾ ਉਹਨੇ ਅੱਗੇ ਆਪਣੇ ਲਾ ਲਿਆ ਅਤੇ ਆਪ ਤਿਆਰ ਹੋ ਕਰਕੇ ਸ਼ਾਮ ਨੂੰ ਜਿੱਦਾਂ ਕੁ ਸਮਾਂ ਹੋਇਆ ਉਹ ਸਾਰਾ ਦਿੱਲੀ ਦੇ ਵਿੱਚ ਜਿਹੜੇ ਇਲਾਕਿਆਂ ਦੇ ਵਿੱਚ ਭੀੜ ਹੁੰਦੀ ਸੀ, ਭੀੜ ਭੜਾਕਿਆਂ ਦੇ ਇਲਾਕਿਆਂ ਦੇ ਵਿੱਚ ਵਿਚਰਦਾ ਸੀਗਾ। ਸੋ ਵਿਚਰਦਾ ਇੱਕ ਦਿਨ ਜਿਹੜਾ ਹੈ ਜਾਮਾ ਮਸਜਿਦ ਦੇ ਸਾਹਮਣੇ ਚਲਾ ਗਿਆ। ਉੱਥੇ ਜਾ ਕੇ ਵੀ ਉਹਦੇ ਨਕੀਬ ਨੇ ਇਹੀ ਕਹਿ ਦਿੱਤਾ, ਅਜੀਤ ਸਿੰਘ ਆਏ ਹੋਏ ਹਨ, ਇਹ ਮਹਾਰਾਜੇ ਹਨ, ਇਹਨਾਂ ਦੇ ਅੱਗੇ ਆਪਣਾ ਸੀਸ ਨੀਵਾ ਕਰੋ। ਸੋ ਜਦੋਂ ਉੱਥੋਂ ਵਾਪਸ ਮੁੜ ਕੇ ਆ ਗਿਆ, ਜਾਮਾ ਮਸਜਿਦ ਦੇ ਵਿੱਚ ਜਿੰਨੇ ਵੀ ਸ਼ਾਹੀ ਇਮਾਮ ਸਨ, ਅੱਜ ਵੀ ਜਿਹੜਾ ਨਾ ਜਾਮਾ ਮਸਜਿਦ ਦਾ ਸ਼ਾਹੀ ਇਮਾਮ ਜੋ ਫੈਸਲਾ ਕਰ ਦੇਵੇ ਉਹ ਭਾਰਤ ਦੇ ਵਿੱਚ ਸਾਰੇ ਮੁਸਲਮਾਨਾਂ ਨੂੰ ਜਿਹੜਾ ਉਹੀ ਮੰਨਣਾ ਪੈਂਦਾ, ਉਹਨੂੰ ਸ਼ਾਹੀ ਇਮਾਮ ਕਿਹਾ ਜਾਂਦਾ, ਜਿਹੜਾ ਜਾਮਾ ਮਸਜਿਦ ਦਾ ਵੱਡਾ ਹੈੱਡ ਹੁੰਦਾ। ਸੋ ਉਹ ਇਮਾਮ ਨੇ ਅਤੇ ਆਪਸ 'ਚ ਬਹਿ ਕਰਕੇ ਜਿੰਨੇ ਵੀ ਕਾਜ਼ੀ ਸਨ ਇਹ ਸਲਾਹ ਕੀਤਾ, ਕਹਿੰਦੇ ਅੱਜ ਇਹ ਸਾਡੇ ਘਰ ਚੜ੍ਹ ਕੇ ਆ ਗਿਆ, ਅੱਜ ਅਜੀਤ ਸਿੰਘ ਇਹ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤ ਅਖਵਾਉਂਦਾ ਹੈ, ਕਈ ਇੰਨੇ ਸੰਗਤ ਆਪਣੇ ਪਿੱਛੇ ਲਾਈਏ ਸਾਧ ਸੰਗਤ ਜੀ, ਕਈ ਸੰਗਤ ਵੀ ਨਾ ਉਹਨਾਂ ਨੂੰ ਪਤਾ ਨਹੀਂ ਆਉਂਦਾ ਪੋਲਾ ਜਾਂ ਸੁਭਾਵ ਹੁੰਦਾ ਅਤੇ ਕਦੇ ਕਿਸੇ ਦੇ ਮਗਰ ਕਦੇ ਕਿਸੇ ਦੇ ਮਗਰ ਉਹ ਲੱਗ ਜਾਂਦੇ ਨੇ। ਅਤੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਅੱਜ ਵੀ ਤੁਸੀਂ ਜਾਓ ਦਿੱਲੀ ਦੇ ਵਿੱਚ ਅਜੀਤ ਨਗਰ ਹੈ, ਅਜੀਤ ਸਿੰਘ ਜੀ ਦੇ ਪਿੱਛੇ ਕਈ ਸੰਗਤ ਜਿਹੜੀ ਉਹਨਾਂ ਨੂੰ ਮੰਨਣ ਵੀ ਲੱਗ ਗਈ ਸੀ। ਕਾਰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੇਲੇ ਬਹਾਦਰ ਸ਼ਾਹ ਰਾਜੇ ਨੇ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਹੈ ਖਿਲਤ ਕਹਿੰਦੇ ਨੇ, ਖਿਲਤ ਇਨਾਮ ਭੇਜਣਾ ਜਾਂ ਜਾ ਤਾਂ ਕਹਿ ਲਓ ਪਿਓ ਦੇ ਜਾਣ ਉਪਰੰਤ ਨਾ ਬੇਟੇ ਨੂੰ ਜਿਹੜੀ ਇੱਕ ਪੱਗ ਦਿੱਤੀ ਜਾਂਦੀ ਹੈ, ਇੱਕ ਰਸਮ ਹੁੰਦੀ ਹੈ ਕਿ ਅੱਜ ਤੋਂ ਜਿਹੜੀ ਹੈ ਪਿਓ ਦੀ ਜ਼ਿੰਮੇਵਾਰੀ ਤੇਰੇ ਸਿਰ 'ਤੇ ਚੜ੍ਹ ਗਈ ਹੈ, ਭਾਵੇਂ ਪਿਓ ਦਾ ਹੱਥ ਤੇਰੇ ਸੀਸ ਤੋਂ ਉੱਡ ਗਿਆ ਪਰ ਪਿਓ ਦੀ ਪੱਗ ਤਾਂ ਦਿੱਤੀ ਜਾਂਦੀ ਹੈ ਕਿ ਹੁਣ ਜ਼ਿੰਮੇਵਾਰੀ ਆ ਗਈ ਹੈ, ਹੁਣ ਤੂੰ ਜ਼ਿੰਮੇਵਾਰੀ ਨੂੰ ਸਾਹਮਣਾ ਕਰ। ਬਹਾਦਰ ਸ਼ਾਹ ਨੇ ਖਿਲਤ ਅਤੇ ਪੱਗ ਜਿਹੜੀ ਹੈ ਉਹ ਭੇਜੀ ਸੀ ਅਜੀਤ ਸਿੰਘ ਨੂੰ, ਅਜੀਤ ਸਿੰਘ ਦੇ ਸੀਸ 'ਤੇ ਉਹ ਪੱਗ ਜਿਹੜੀ ਹੈ ਉਦੋਂ ਦਿੱਤੀ ਗਈ ਸੀ। ਇਸ ਲਈ ਅਜੀਤ ਸਿੰਘ ਆਪਣੇ ਆਪ ਨੂੰ ਨਾ ਗੁਰੂ ਵਰਗਾ ਹੀ ਜਿਹੜਾ ਹੈ ਕਹਿਣ ਲੱਗ ਗਿਆ, ਬੜਾ ਅਹੰਕਾਰ ਕੀਤਾ, ਪਰ ਅਹੰਕਾਰ ਦਾ ਨਾਸ਼ ਹੁੰਦਾ ਹੀ ਹੈ, ਹਰ ਜੀਉ ਅਹੰਕਾਰ ਨਾ ਪਾਵਈ ਬੇਦਕੂਕ ਸੁਣਾਵੇ। ਪਰਮੇਸ਼ਰ ਨੂੰ ਬਾਕੀ ਅਵਗੁਣ ਤਾਂ ਸਾਧ ਸੰਗਤ ਜੀ, ਬੰਦਾ ਭਰਿਆ ਹੋਇਆ ਅਵਗੁਣਾਂ ਦੇ ਨਾਲ। ਗੁਰੂ ਸਾਹਿਬ ਜੀ ਕਹਿੰਦੇ ਨੇ ਇੱਕ ਵੀ ਅਵਗੁਣ ਜਿਹੜਾ ਦੋਸ਼ ਹੈ ਨਾ ਮਨ ਦੇ ਵਿੱਚ ਮਾੜਾ ਹੈ, ਵਿਸ਼ੇਸ਼ ਕਰਕੇ ਅਹੰਕਾਰ, ਜੇ ਸਾਡੇ ਮਨ ਵਿੱਚ ਹਉਮੈ ਹੈ, ਹਉਮੈ ਦੀ ਬਦਬੋ ਜੇ ਸਾਡੇ ਕੋਲੋਂ ਆਉਂਦੀ ਹੈ, ਹਉਮੈ ਵਿੱਚ ਬੰਦਾ ਭਰਿਆ ਹੋਇਆ ਹੈ, ਇੱਕ ਨਾ ਇੱਕ ਦਿਨ ਇਹ ਹਉਮੈ ਹੀ ਉਹਨੂੰ ਲੈ ਡੁੱਬਦੀ ਹੈ। ਸੋ ਅਜੀਤ ਸਿੰਘ ਦਾ ਬੜਾ ਜਿਹੜਾ ਹੈ ਨਾ ਹੋ ਗਿਆ ਸੀਗਾ। ਜਦੋਂ ਜਾਮਾ ਮਸਜਿਦ ਤੋਂ ਆ ਗਿਆ ਮੁੜ ਕਰਕੇ, ਉਹਨਾਂ ਨੇ ਬਾਦਸ਼ਾਹ ਦੇ ਕੋਲ ਸ਼ਿਕਾਇਤ ਕੀਤੀ, ਹੁਣ ਬਹਾਦਰ ਸ਼ਾਹ ਤਾਂ ਰਿਹਾ ਨਹੀਂ, ਦੂਜਾ ਜਿਹੜਾ ਉਹਦੇ ਥਾਂ 'ਤੇ ਉਹਦਾ ਬੇਟਾ ਅਤੇ ਅੱਗੇ ਉਹਦਾ ਪੋਤਰਾ ਫਰਕਸ਼ੁਅਰ, ਉਹਨਾਂ ਨੇ ਆਪਣਾ ਰਾਜ ਦਿੱਲੀ 'ਤੇ ਕਾਇਮ ਕੀਤਾ।
ਉਹਨਾਂ ਦੇ ਕੋਲ ਜਾ ਕਰਕੇ ਇਹਨਾਂ ਇਮਾਮ ਤੇ ਕਾਜ਼ੀਆਂ ਨੇ ਸ਼ਿਕਾਇਤ ਕੀਤੀ ਕਿ ਤੁਹਾਡਾ ਜਿਹੜਾ ਅਜੀਤ ਸਿੰਘ ਜਿਹਨੂੰ ਇਸ ਮੁਗਲਾਣੇ ਸਲਤਨਤ ਨੇ ਛੂਟ ਦਿੱਤੀ ਹੋਈ ਹੈ, ਇਹ ਤੁਹਾਡੇ ਕਰਕੇ ਅੱਜ ਕਹਿੰਦੇ ਸਾਡੇ ਮਸੀਤ ਦੇ ਸਾਹਮਣੇ ਆ ਕਰਕੇ ਸਾਡੇ ਲੋਕਾਂ ਨੂੰ ਕਹਿੰਦਾ ਕਿ ਮੈਂ ਗੁਰੂ ਹਾਂ, ਮੈਂ ਰਾਜਾ ਹਾਂ, ਮੇਰੇ ਅੱਗੇ ਸੀਸ ਨਿਵਾਓ। ਕਹਿੰਦੇ ਕਾਹਦਾ ਤੁਹਾਡਾ ਰਾਜ, ਕਿਸੇ ਦੇ ਰਾਜ ਵਿੱਚ ਸਾਧ ਸੰਗਤ ਜੀ, ਜੇ ਕਿਸੇ ਦਾ ਰਾਜ ਹੁੰਦਾ ਸੀ ਨਾ, ਉਹਦੇ ਰਾਜ ਦੇ ਵਿੱਚ ਸੀਸ ਤੇ ਜਿਹੜਾ ਛਤਰਨੀ ਕੋਈ ਦੂਜਾ ਝੁਲਾ ਸਕਦਾ ਸੀ। ਜੇ ਕਰਕੇ ਕਿਸੇ ਦਾ ਰਾਜ ਹੁੰਦਾ, ਉਸਦੇ ਰਾਜ ਦੇ ਵਿੱਚ ਨਾ ਦੂਜਾ ਕੋਈ ਜਿਹੜਾ ਆਪਣਾ ਨਗਾਰਾ ਨਹੀਂ ਸੀ ਵਜਾ ਸਕਦਾ। ਜੇ ਕਿਸੇ ਦਾ ਰਾਜ ਹੁੰਦਾ ਤੇ ਉਹਨਾਂ ਦੇ ਰਾਜ ਦੇ ਵਿੱਚ ਦੂਜਾ ਰਾਜਾ ਆਪਣੇ ਸੀਸ ਤੇ ਚੜ੍ਹ ਨਹੀਂ ਸੀ ਕਰ ਸਕਦਾ। ਤੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਐਸਾ ਰਾਜਪਾਗ ਕਾਇਮ ਕੀਤਾ, ਮਹਾਰਾਜ ਜੀ ਨੇ ਸਭ ਕੁਛ ਕੀਤਾ, ਰਣਜੀਤ ਨਗਾਰਾ ਵੀ ਮਹਾਰਾਜ ਜੀ ਨੇ ਵਜਾਇਆ। ਇਹ ਸਾਰੀਆਂ ਰਾਜ ਦੀਆਂ ਨਿਸ਼ਾਨੀਆਂ, ਪ੍ਰਸ਼ਾਦੀ ਹਾਥੀ ਮਹਾਰਾਜ ਜੀ ਨੂੰ ਚੌਰ ਕਰਦਾ ਸੀ, ਮਹਾਰਾਜ ਜੀ ਨੇ ਅਕਾਲ ਤਖ਼ਤ ਦੀ ਛੇਵੇਂ ਪਾਤਸ਼ਾਹ ਜੀ ਨੇ ਸਿਰਜਣਾ ਕੀਤੀ ਹੈ, ਇਹ ਮੀਰੀ ਪੀਰੀ ਦਾ ਪ੍ਰਤੀਕ ਹੈ। ਸੋ ਖਾਲਸੇ ਨੂੰ ਮਹਾਰਾਜ ਜੀ ਨੇ ਰਾਜ ਯੋਗ ਦਿੱਤਾ ਹੈ। ਇਹ ਗੱਲ ਜਿਹੜੇ ਨੇ ਇਹ ਹੁਣ ਮੌਲਵੀ ਕਾਜ਼ੀ ਇਹ ਇਹਨਾਂ ਨੂੰ ਬੜੀ ਚੁਭਦੀ ਸੀ, ਕਹਿੰਦੇ ਤੁਸੀਂ ਇਹਨਾਂ ਨੂੰ ਛੱਡਿਆ ਹੋਇਆ ਸਾਰੇ ਬਾਜ਼ਾਰਾਂ ਦੇ ਵਿੱਚ ਘੁੰਮਦਾ, ਆਪਣੇ ਆਪ ਨੂੰ ਗੁਰੂ ਅਖਵਾਉਂਦਾ, ਕਹਿੰਦਾ ਸਾਡੇ ਚਰਣੀ ਲੱਗੋ, ਐਸੇ ਅਜੀਤ ਸਿੰਘ ਨੂੰ ਤੁਸੀਂ ਨਕੇਲ ਕਿਉਂ ਨਹੀਂ ਪਾਉਂਦੇ, ਇਹਨੂੰ ਕੱਸਣਾ ਚਾਹੀਦਾ, ਨਹੀਂ ਤਾਂ ਸਾਡਾ ਡਰ ਹੀ ਖਤਮ ਹੋ ਜਾਣਾ। ਕਹਿੰਦੇ ਰਾਜਨ, ਹੇ ਬਾਦਸ਼ਾਹ, ਕਿੰਨੇ ਤੇਰੇ ਤੋਂ ਫਿਰ ਡਰ ਮਨਾਉਣਾ ਹੈ। ਜੇ ਕਰਕੇ ਤੇਰੇ ਰਾਜ ਦੇ ਵਿੱਚ ਕੋਈ ਆਪਣੇ ਆਪ ਨੂੰ ਰਾਜਾ ਆਖੇ ਤੇ ਘੋੜੇ ਤੇ ਸਵਾਰੀ ਕਰਕੇ ਆਪਣੇ ਤੇਰੇ ਨਗਰ ਦੇ ਵਿੱਚ, ਤੇਰੇ ਜਿਹੜੀ ਹੈ ਕੈਪੀਟਲ ਕਹਿੰਦੇ ਨੇ ਰਾਜਧਾਨੀ ਦੇ ਵਿੱਚ ਪਰਮਣ ਕਰੇ, ਤੇ ਐਸੇ ਕਹਿੰਦੇ ਬੰਦੇ ਨੂੰ ਛੱਡਣਾ ਨਹੀਂ ਚਾਹੀਦਾ, ਜਾਂ ਤਾਂ ਕਹਿੰਦੇ ਉਹਦਾ ਧਰਮ ਜਿਹੜਾ ਹੈ ਉਹਦੇ ਤੋਂ ਖੋਲਿਆ ਜਾਵੇ, ਜਾਂ ਤਾਂ ਉਹਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ, ਪੈੜੀ ਤੋਂ ਪੈੜੀ ਸਜ਼ਾ ਦਿੱਤੀ ਜਾਵੇ। ਇਹ ਸਾਰਿਆਂ ਨੇ ਜਦੋਂ ਰਾਜੇ ਨੂੰ ਕਿਹਾ ਤਾਂ ਉਸ ਸਮੇਂ ਸਾਧ ਸੰਗਤ ਜੀ ਬਾਦਸ਼ਾਹ ਨੇ ਹੁਕਮ ਜਾਰੀ ਕਰ ਦਿੱਤਾ, ਫਤਵਾ ਜਾਰੀ ਕਰਵਾ ਦਿੱਤਾ, ਕਹਿੰਦੇ ਜਿਹੜਾ ਅਜੀਤ ਸਿੰਘ ਹੈ ਉਹਨੂੰ ਜਾ ਕਰਕੇ ਦੱਸ ਦਿਓ, ਜੇ ਕਰਕੇ ਜਿਉਂਦਾ ਰਹਿਣਾ ਤਾਂ ਤਿੰਨ ਗੱਲਾਂ ਉਹਨਾਂ ਨੇ ਤਿੰਨ ਕੁ ਸ਼ਰਤ ਰੱਖੇ ਨੇ। ਇੱਕ ਤਾਂ ਕਹਿੰਦੇ ਜੇ ਕਰਕੇ ਗੱਲ ਨਹੀਂ ਮੰਨੀ ਤਾਂ ਕਹਿੰਦੇ ਸਾਡੀਆਂ ਫੌਜਾਂ ਨੇ ਆ ਜਾਣਾ, ਫਿਰ ਤੈਨੂੰ ਫੜ ਕੇ ਲੈ ਜਾਣਾ। ਕਹਿੰਦੇ ਜੇ ਠੀਕ ਹੈ, ਤੈਨੂੰ ਆਪਣੀ ਗਲਤੀ ਦਾ ਅਫਸੋਸ ਹੈ ਤਾਂ ਤੂੰ ਆਪਣੇ ਗਲ ਵਿੱਚ ਕੁਹਾੜਾ ਪਾ ਕਰਕੇ ਤੇ ਤੁਰ ਕਰਕੇ ਨੰਗੇ ਪੈਰੀ ਬਾਦਸ਼ਾਹ ਦੇ ਸਾਹਮਣੇ ਪੇਸ਼ ਹੋਣਾ ਕਰ, ਤੇ ਆਪਣੀ ਗਲਤੀ ਕਬੂਲ ਕਰ, ਫਿਰ ਜੋ ਤੇਰਾ ਗੁਣਾ ਜਿਹੜਾ ਹੈ ਉਹਦੀ ਕੀ ਸਜ਼ਾ ਦਿੱਤੀ ਜਾਵੇਗੀ, ਕੀ ਤੇਰੇ ਨਾਲ ਜਿਹੜਾ ਹੈ ਉਹ ਪਾਣਾ ਵਰਤਿਆ ਜਾਵੇਗਾ, ਜਾਂ ਕਿਹੜਾ ਤੇਰੇ 'ਤੇ ਹੁਕਮ ਲਾਗੂ ਹੋਵੇਗਾ, ਉਹ ਰਾਜ ਦਰਬਾਰ ਵਿੱਚ ਆ ਕਰਕੇ ਜਿਹੜਾ ਹੈ ਉਹ ਵਿਚਾਰ ਕੀਤਾ ਜਾਵੇਗਾ। ਨਹੀਂ ਤਾਂ ਤੀਜੀ ਉਹਨਾਂ ਨੇ ਸ਼ਰਤ ਰੱਖੀ ਕਿ ਤੂੰ ਆਪਣਾ ਧਰਮ ਛੱਡ ਦੇ, ਆਪਣੇ ਕੇਸ ਜਿਹੜੇ ਨੇ ਉਹ ਕੇਸ ਉਹਨਾਂ ਦਾ ਕਤਲ ਕਰਕੇ ਰਾਜੇ ਨੂੰ ਭੇਜਣਾ ਕਰ, ਅਤੇ ਰਾਜਾ ਇਹ ਜਾਣੇਗਾ ਕਿ ਤੈਂ ਆਪਣੀ ਗਲਤੀ ਕਬੂਲ ਕੀਤੀ ਹੈ ਤਾਂ ਤੂੰ ਬਖਸ਼ਾਇਆ ਜਾਏਗਾ। ਐਸੀਆਂ ਤਿੰਨ ਸ਼ਰਤਾਂ ਉਸ ਅਜੀਤ ਸਿੰਘ ਦੇ ਅੱਗੇ ਰੱਖੀਆਂ ਗਈਆਂ। ਅੱਗੇ ਜਿਵੇਂ ਕਵੀ ਜੀ ਦੱਸ ਰਹੇ ਨੇ, ਆਓ ਆਪਾਂ ਅਗਲਾ ਇਤਿਹਾਸ ਰਲ ਮਿਲ ਕਰਕੇ ਵਿਚਾਰਨ ਦਾ ਯਤਨ ਕਰੀਏ, ਰਸਨਾ ਨੂੰ ਕਰੀਏ ਪਵਿੱਤਰ।

0: ਜਿੱਧਰ ਉਹ ਅਜੀਤ ਸਿੰਘ ਬੈਠਿਆ ਹੋਇਆ ਸੀ, ਅਜੀਤ ਨਗਰ ਦੇ ਵਿੱਚ ਜਿੱਥੇ ਹਵੇਲੀ ਸੀਗੀ, ਮਾਤਾ ਜੀ ਹੁਣੀ ਰਹਿੰਦੇ ਸਨ ਉੱਥੇ, ਉਹ ਜਿਹੜੇ ਮੁਗਲ ਸਿਪਾਹੀ ਆਏ ਹਨ ਉਹਨਾਂ ਨੇ ਕੀ ਦੱਸਿਆ ਹੈ?
1: ਹੁਕਮ ਸ਼ਾਹ ਕੋ ਤਿਸ ਕਹਿ ਦਿਓ,
0: ਜੋ ਸ਼ਾਹ ਨੇ ਉਹਨਾਂ ਨੂੰ ਹੁਕਮ ਦਿੱਤਾ ਸੀਗਾ ਨਾ ਅਜੀਤ ਸਿੰਘ ਨੂੰ ਫੜ ਕੇ ਲਿਆਉਣ ਦਾ, ਜਾਂ ਤਾਂ ਉਹਦੇ ਕੋਲੋਂ ਉਹਦੇ ਕੇਸ ਮੰਗਾਉਣੇ, ਇਹ ਜਿਹੜਾ ਹੁਕਮ ਕੀਤਾ ਸੀ ਉਹਨਾਂ ਨੇ ਅਜੀਤ ਸਿੰਘ ਨੂੰ ਦੱਸਿਆ ਹੈ। ਕਹਿੰਦੇ ਜੇ ਕਰਕੇ ਤੂੰ ਸਾਡੀ ਗੱਲ ਨਹੀਂ ਮੰਨੇਗਾ, ਅਜੀਤ ਸਿੰਘ ਨੂੰ ਕਿਹਾ ਉਹਨਾਂ ਨੇ, ਸ਼ਾਹ ਨੇ ਬਾਦਸ਼ਾਹ ਨੇ ਹੁਕਮ ਭੇਜਿਆ ਹੈ, ਜੇ ਕਰਕੇ ਤੂੰ ਸਾਡੀ ਗੱਲ ਨਹੀਂ ਮੰਨੇਗਾ, ਆਪਣੀ ਈਨ ਨਹੀਂ ਮੰਨੇਗਾ, ਤਾਂ
1: ਮਾਰ ਪਕੜ ਕਰ ਤਹਿ ਲੈ ਜਾਵੇ।
0: ਸਾਨੂੰ ਹੁਕਮ ਹੋਇਆ ਬਾਦਸ਼ਾਹ ਦਾ ਕਿ ਤੈਨੂੰ ਮਾਰ ਕੇ ਜਿਵੇਂ ਤਿਵੇਂ ਫੜ ਕਰਕੇ ਘਸੀੜ ਕੇ, ਜਾਂ ਤਾਂ ਮਾਰ ਕੇ ਤੈਨੂੰ ਕਾਬੂ ਵਿੱਚ ਕੀਤਾ ਜਾਵੇ ਤੇ ਲਿਜਾ ਕੇ ਰਾਜ ਦਰਬਾਰ ਵਿੱਚ ਪੇਸ਼ ਕੀਤਾ ਜਾਵੇ, ਸਾਨੂੰ ਇਹ ਹੁਕਮ ਹੋਇਆ ਹੈ।
1: ਸੁਨਤ ਅਜੀਤ ਸਿੰਘ ਪਹਿਮਾਨਾ,
0: ਇਹ ਜਦੋਂ ਉਹਨਾਂ ਨੇ ਉਹਦੇ ਕੋਲੋਂ ਸਿਪਾਹੀਆਂ ਕੋਲੋਂ ਐਸੇ ਬੋਲ ਸਰਵਣ ਕੀਤੇ ਨਾ, ਅਜੀਤ ਸਿੰਘ ਘਬਰਾ ਗਿਆ, ਡਰ ਗਿਆ। ਹੁਣ ਸਾਧ ਸੰਗਤ ਜੀ ਹੈ ਹੀ ਇਹਦੇ ਮਨ ਵਿੱਚ ਨਿਰਾਹੰਕਾਰ, ਭਾਵੇਂ ਮਾਤਾ ਜੀ ਨੇ ਬੜਾ ਯਤਨ ਕੀਤਾ, ਪਰ ਤਾਂ ਵੀ ਇਹ ਮਾਤਾ ਜੀ ਦੀ ਤਾਂ ਕੀ ਇਹਨੇ ਗੱਲ ਮੰਨਣੀ ਸੀ, ਇਹ ਤਾਂ ਇੱਕ ਆਪਣਾ ਵੱਖਰਾ ਹੀ ਪੰਥ ਜਿਹੜਾ ਸਜਾਉਣ ਨੂੰ ਇਹ ਲੱਗਿਆ ਹੋਇਆ ਸੀ। ਸੋ ਹੁਣ ਜਦੋਂ ਇਹਦੇ 'ਤੇ ਵਾਰੀ ਆ ਗਈ, ਸ਼ਾਹ ਦਾ ਬਾਦਸ਼ਾਹ ਦਾ ਹੁਕਮ ਆ ਗਿਆ, ਘਬਰਾ ਗਿਆ, ਬੜਾ ਪੈ ਮਨਾਇਆ ਹੈ।
1: ਸੰਗਨ ਕੇ ਸੰਗ ਬਖਾਨਾ,
0: ਉਹਨਾਂ ਦੇ ਤਾਈ ਅਤੇ ਨਾਲ ਆਪਣੇ ਜਿਹੜੇ ਸੰਗੀ ਸਾਥੀ ਸਨ, ਕਈ ਗੁਰੂ ਕੇ ਪਿਆਰੇ ਸਿੱਖ ਸਨ, ਇਹ ਬਚਨ ਆਉਂਦੇ ਨੇ ਇਤਿਹਾਸ ਦੇ ਵਿੱਚ ਇੱਕ ਮਾਤਾ ਸਾਹਿਬ ਕੌਰ ਜੀ ਦੇ, ਜਿਹੜੇ ਸਗੇ ਭਰਾ ਸਨ ਸਾਹਿਬ ਸਿੰਘ, ਉਹ ਵੀ ਅਜੀਤ ਸਿੰਘ ਦੇ ਨਾਲ ਰਹਿੰਦੇ ਸਨ, ਅਤੇ ਇੱਕ ਦਸ਼ਮੇਸ਼ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਖਿਡਾਵੇ, ਉਹਨਾਂ ਦਾ ਨਾਮ ਹੈ ਭਾਈ ਚੋਪਾ ਸਿੰਘ। ਭਾਈ ਚੋਪਾ ਸਿੰਘ ਵੀ ਅਜੀਤ ਸਿੰਘ ਦੇ ਨਾਲ ਹੀ ਰਹਿੰਦੇ ਸਨ, ਅਜੀਤ ਸਿੰਘ ਦੇ ਨਾਲ ਦਾ ਅਰਥ ਹੈ ਮਾਤਾ ਸੁੰਦਰੀ ਜੀ ਦੇ ਹੁਕਮ ਦੇ ਵਿੱਚ ਸਾਰੇ ਸਿੱਖ ਰਹਿੰਦੇ ਸਨ, ਅਤੇ ਉਹਨਾਂ ਦੀ ਜਿਹੜੀ ਡਿਊਟੀ ਹੈ ਉਹ ਅਜੀਤ ਸਿੰਘ ਜੀ ਦੇ ਨਾਲ ਲਾਈ ਗਈ ਸੀ। ਸੋ ਇਵੇਂ ਜਿਹੜੇ ਜਿੰਨੇ ਵੀ ਸੰਗੀ ਸਾਥੀ ਸਨ ਅਜੀਤ ਸਿੰਘ ਜੀ ਦੇ ਨਾਲ,
1: ਕਿਆ ਕਰਤਬ ਮੋਹ ਬਨ ਆਵੈ,
0: ਇਹਨੇ ਵਿਚਾਰ ਕੀਤਾ, ਕਹਿੰਦੇ ਕੀ ਮੇਰੇ ਨਾਲ ਭਾਈ ਹੁਣ ਪਾਣਾ ਵਰਤ ਗਿਆ, ਇਹ ਕੀ ਹੋ ਗਿਆ, ਮੈਂ ਤਾਂ ਬੜੀ ਟੌਰ ਨਾਲ ਕਹਿੰਦੇ ਘੋੜੇ 'ਤੇ ਸਵਾਰ ਹੋ ਕਰਕੇ ਗਿਆ ਸੀ, ਹੁਣ ਬਾਦਸ਼ਾਹ ਦਾ ਫਰਮਾਨ ਜਾਰੀ ਹੋ ਗਿਆ, ਹੁਣ ਮੈਂ ਕੀ ਕਰਾਂਗਾ,
1: ਐਸੇ ਬਚਾਓ ਉਪਾਏ ਨਾ ਆਵੇ,
0: ਜੀ ਹਾਂ ਮੇਰੇ ਕੋਲ ਹੁਣ ਕੋਈ ਉਪਾਅ ਨਹੀਂ, ਮੈਂ ਕਿਵੇਂ ਬਚਾਂਗਾ, ਰਾਜੇ ਤੋਂ ਬਚਣਾ ਬੜਾ ਔਖਾ, ਸਮੇਂ ਦਾ ਬਾਦਸ਼ਾਹ ਉਹਦੇ ਨਗਰ ਵਿੱਚ ਬੈਠੇ ਹੋਏ ਹਾਂ, ਅਸੀਂ ਕਿਵੇਂ ਉਹਦੇ ਤੋਂ ਬਚਾਂਗੇ, ਇਹਦੇ ਬਾਰੇ ਵਿਚਾਰ ਕਰ ਰਹੇ ਹਨ।
1: ਗੁਰੂ ਸੁਤ ਹਮ ਕਿਆ ਕਹੇ,
0: ਤਾਂ ਸਿੱਖਾਂ ਨੇ ਕਿਹਾ, ਕਹਿੰਦੇ ਹੇ ਗੁਰੂ ਕੇ ਪੁੱਤਰ ਅਜੀਤ ਸਿੰਘ, ਕਹਿੰਦੇ ਅਸੀਂ ਕੀ ਕਰਾਂਗੇ ਹੁਣ, ਇਹ ਤਾਂ ਤੇਰੀ ਗਲਤੀ ਹੈ, ਪਹਿਲੇ ਤੈਂ ਜਿਹੜਾ ਕੰਮ ਕੀਤਾ ਆਪਣਾ ਕੰਮ ਆਪ ਵਿਗਾੜਿਆ, ਅਤੇ ਹੁਣ ਤੈਨੂੰ ਪਛਤਾਵਾ ਹੁੰਦਾ, ਸਾਡੇ ਤੋਂ ਪੁੱਛਦਾ ਕੀ ਕਰਨਾ, ਪਹਿਲੇ ਪੁੱਛਿਆ ਹੀ ਕੋਈ ਨਹੀਂ ਕਿਸੇ ਨੂੰ ਕਿਵੇਂ ਕਰਨਾ ਕੀ ਕਰਨਾ, ਵੱਡਿਆਂ ਤੋਂ ਸਲਾਹ ਨਹੀਂ ਲਿੱਤੀ। ਅਸੀਂ ਸਾਧ ਸੰਗਤ ਜੀ ਕਈ ਵਾਰੀ ਕੋਈ ਕੰਮ ਕਰਦੇ ਹਾਂ, ਸਿਆਣਿਆਂ ਤੋਂ ਵੱਡਿਆਂ ਤੋਂ ਸਲਾਹ ਨਹੀਂ ਲੈਂਦੇ, ਉਹ ਕੰਮ ਪੁੱਠਾ ਪੈ ਜਾਂਦਾ, ਫਿਰ ਉਹਨਾਂ ਹੀ ਵੱਡਿਆਂ ਆ ਕੇ ਕਹਿੰਦੇ ਕਿ ਕੰਮ ਨਹੀਂ ਬਣਿਆ। ਸੋ ਇਸ ਲਈ ਜਿਹੜਾ ਵੀ ਕੰਮ ਕਰਨ ਵਾਲਾ ਹੈ ਉਹ ਸਲਾਹ ਦੇ ਵਿੱਚ ਹੋਵੇ, ਕੋਈ ਗੁਰਮਤ ਦੇ ਸਹਿਤ ਕਾਰਜ ਕਰਨਾ ਉਹ ਗੁਰਸਿੱਖਾਂ ਦੇ ਸਲਾਹ ਦੇ ਨਾਲ, ਸੰਤਾਂ ਮਹਾਂਪੁਰਖਾਂ ਦੇ ਸਲਾਹ ਨਾਲ ਹੋਵੇ, ਕੋਈ ਦੁਨਿਆਵੀ ਕੰਮ ਵੀ ਕਰਨਾ ਕੋਈ ਸਿਆਣੇ ਵੱਡਿਆਂ ਦੀ ਸਲਾਹ ਲੈ ਕੇ ਕਰਨਾ ਚਾਹੀਦਾ ਹੈ। ਹੁਣ ਇਹ ਅਜੀਤ ਸਿੰਘ ਗਿਆ ਤਾਂ ਸੀਗਾ, ਹੁਣ ਪਛਤਾਵਾ ਕਰ ਰਿਹਾ, ਕਹਿੰਦਾ ਹੁਣ ਮੈਂ ਕੀ ਕਰਾਂਗਾ, ਫੌਜ ਚੜ ਕਰਕੇ ਆਈ ਹੈ ਮੈਨੂੰ ਫੜਨ ਖਾਤਰ, ਕੋਈ ਤੁਸੀਂ ਮੈਨੂੰ ਹੱਲ ਤਰੀਕਾ ਦੱਸਣਾ ਕਰੋ।
1: ਹਜਨ ਕੋ ਉਪਾਵ ਨਹਿ ਲਹੈ,
0: ਸੰਗਤ ਦੇ ਵਿੱਚ ਸਿੱਖ ਜਿਹੜੇ ਸਨ ਉਹਨਾਂ ਨੇ ਕਿਹਾ, ਕਹਿੰਦੇ ਹੁਣ ਕੋਈ ਭੱਜਣ ਦੀ ਰਾਹ ਨਹੀਂ ਹੈ, ਤੇਰੇ ਅੱਗੇ ਕੋਈ ਦੂਜੀ ਰਾਹ ਨਹੀਂ, ਤੂੰ ਕਹਿੰਦੇ ਇੱਥੋਂ ਹੁਣ ਭੱਜ ਨਹੀਂ ਸਕਦਾ,
1: ਤੇਰੇ ਜਹਾਂ ਅਸ ਠੌਰ ਨਾ ਕੋਈ,
0: ਐਸੀ ਕੋਈ ਥਾਂ ਨਹੀਂ ਕੋਈ ਠਿਕਾਣਾ ਨਹੀਂ ਜਿੱਧਰ ਬਾਦਸ਼ਾਹ ਕਰਕੇ ਤੈਨੂੰ ਫੜ ਨਹੀਂ ਜੇ ਸਕਦਾ, ਆ ਸਾਰਾ ਹੀ ਬਾਦਸ਼ਾਹ ਦੇ ਅਧੀਨ ਹੈ ਰਾਜ, ਤੇ ਤੂੰ ਉਹਦੇ ਕੋਲੋਂ ਬਚ ਨਹੀਂ ਜੇ ਸਕਦਾ ਹੈ,
1: ਸਮਰੱਥ ਨਾ ਹੋਈ,
0: ਤੇ ਤੇਰੇ ਅੰਦਰ ਜੇ ਕਰਕੇ ਲੜਨ ਦੀ ਸਮਰੱਥਤਾ ਨਹੀਂ, ਜੇ ਤੇਰੇ ਅੰਦਰ ਜਿਹੜਾ ਹੈ ਸੂਰ ਬੀਰਮਤਾ ਵਾਲਾ ਕੋਈ ਗੁਣ ਨਹੀਂ ਹੈ, ਤਾਂ ਤੈਨੂੰ ਤਾਂ ਗੱਲ ਫਿਰ ਮੰਨੀ ਪੈਣੀ, ਭੱਜਣ ਦਾ ਕੋਈ ਰਾਹ ਨਹੀਂ ਹੈ, ਜੇ ਤੂੰ ਲੜਨ ਲਈ ਤਿਆਰ ਹੈ ਲੜਨ ਪੜਨ ਦੇ ਲਈ ਫਿਰ ਕਹਿੰਦੇ ਤਾਂ ਗੱਲ ਠੀਕ ਹੈ ਨਹੀਂ ਤਾਂ ਦੂਜਾ ਕੋਈ ਰਾਹ ਨਹੀਂ ਹੈ
1: ਬਿਰਧ ਉਤਾਰ ਬਿਠਾਵਹੋ
0: ਜਾਂ ਤਾਂ ਫਿਰ ਉਹ ਗੱਲ ਜੋ ਕਹਿੰਦੇ ਨੇ ਕਿ ਆਪਣਾ ਬਿਰਧ ਆਪਣਾ ਧਰਮ ਜਿਹੜਾ ਹੈ ਉਹ ਛੱਡ ਦੇ ਆਪਣਾ ਧਰਮ ਛੱਡ ਕਰਕੇ ਉਹਨਾਂ ਨੂੰ ਭੇਜ ਦੇਣਾ ਕਰ ਜਾਂ ਤਾਂ ਤੂੰ ਹੁਣ ਬਾਦਸ਼ਾਹ ਦੇ ਕੋਲ ਜਾਣਾ ਕਰ ਜਾ ਕਰਕੇ ਆਪਣੀ ਫਰਿਆਦ ਦੱਸ ਫਰਿਆਦੀ ਬਣ ਕਰਕੇ ਜਾਣਾ ਕਰ
1: ਪ੍ਰਾਨ ਰੱਖੋ ਤਾਂ ਧਰਮ ਨਾ ਰਹਾ
0: ਜੇ ਕਰਕੇ ਉਹ ਰੱਖੇਗਾ ਤਾਂ ਹੀ ਤੇਰਾ ਧਰਮ ਰਹਿਣਾ ਹੈ ਨਹੀਂ ਤਾਂ ਤੇਰਾ ਧਰਮ ਨਹੀਂ ਰਹਿਣਾ ਹੁਣ ਤੇਰੇ ਧਰਮ ਤੇਰੇ ਤੇ ਵੀ ਹੁਣ ਜਿਹੜਾ ਹੈ ਹੁਣ ਖਤਰਾ ਹੈ ਜਾਂ ਤਾਂ ਬਾਦਸ਼ਾਹ ਦੇ ਕੋਲ ਜਾ ਕਰਕੇ ਮਾਫ਼ੀ ਮੰਗਣਾ ਕਰ
1: ਧਰਮ ਰੱਖਾ ਤਾਂ ਪ੍ਰਾਨ ਨਾ ਲਹਾ
0: ਜੇ ਤੂੰ ਆਪਣਾ ਧਰਮ ਰੱਖਣਾ ਚਾਹੁੰਦਾ ਤੇ ਚਾਹੁੰਦਾ ਕਿ ਤੇਰੇ ਪ੍ਰਾਣ ਵੀ ਨਾ ਖਤਮ ਹੋਣ ਤਾਂ ਬਾਦਸ਼ਾਹ ਕੋਲ ਜਾ ਹੁਣ ਗੱਲ ਐਸੀ ਬਣ ਕੇ ਆਈ ਜਾਂ ਤਾਂ ਤੈਨੂੰ ਤੇਰਾ ਧਰਮ ਪਿਆਰਾ ਹੋਣਾ ਚਾਹੀਦਾ ਜਾਂ ਤਾਂ ਤੈਨੂੰ ਤੇਰੇ ਪ੍ਰਾਣ ਜਿਹੜੇ ਨੇ ਪਿਆਰੇ ਹੋਣੇ ਚਾਹੀਦੇ ਨੇ ਜੇ ਤੂੰ ਧਰਮ ਰੱਖੇਗਾ ਤਾਂ ਤੇਰੇ ਪ੍ਰਾਣ ਨਹੀਂ ਰਹਿਣੇ ਜੇ ਪ੍ਰਾਣ ਰੱਖੇਗਾ ਤਾਂ ਧਰਮ ਨੇ ਨਹੀਂ ਰਹਿਣਾ ਇਸ ਲਈ ਹੁਣ ਇਹ ਤੇਰੇ ਤੇ ਗੱਲ ਜਿਹੜੀ ਹੈ ਉਹ ਟੁੱਕਦੀ ਹੈ ਤੇ ਤੂੰ ਆਪੇ ਇਹਦਾ ਨਿਰਣੈ ਕਰਨਾ ਕਰ
1: ਅਜੀਤ ਸਿੰਘ ਡਰ ਕਰ ਡੋਲਾ
0: ਅਜੀਤ ਸਿੰਘ ਨਾ ਡਰ ਗਿਆ ਜੀ ਤੇ ਡੋਲਿਆ ਕਵੀ ਜੀ ਕਹਿੰਦੇ ਨੇ ਉਹਦਾ ਮਨ ਜਿਹੜਾ ਸੀਗਾ ਇਹ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਤੋਂ ਉਲਟ ਤੇ ਕਿਵੇਂ ਨਹੀਂ ਸੀ ਮਨ ਉਹਦਾ ਡੋਲੇਗਾ ਮਨ ਡੋਲ ਗਿਆ ਹੁਣ ਵੇਖੋ ਜਿਹਦੇ ਮਨ ਵਿੱਚ ਜਿਹੜਾ ਹੈ ਨਾ ਨਿਸ਼ਚਾ ਨਹੀਂ ਜਿਹਦੇ ਮਨ ਵਿੱਚ ਭਰੋਸਾ ਨਹੀਂ ਉਹ ਛੇਤੀ ਡੋਲ ਜਾਂਦਾ ਅਜੀਤ ਸਿੰਘ ਦਾ ਮਨ ਹੁਣ ਡੋਲ ਗਿਆ ਹੈ ਕਵੀ ਜੀ ਦੱਸ ਰਹੇ ਹਨ
1: ਤੀਰਜ ਤੇ ਵਿਹੀਨ ਹੋਏ ਬੋਲਾ
0: ਤੇ ਤੀਰਜ ਤੋਂ ਖਾਲੀ ਹੋ ਕਰਕੇ ਆਪਣਾ ਤੀਰਜ ਸਿਦਕ ਖੋ ਕਰਕੇ ਕਹਿਣ ਲੱਗਾ
1: ਸ਼ਾਹੋ ਸਮੀਪ ਜਾਓ ਨਾ ਕੈਸੇ
0: ਹੁਣ ਮੈਂ ਬਾਦਸ਼ਾਹ ਦੇ ਕੋਲ ਨਹੀਂ ਜੇ ਜਾਣਾ ਜੇ ਮੈਂ ਜਾਵਾਂਗਾ ਤਾਂ
1: ਹੁਕਮ ਦੁੱਖ ਤੇ ਮ੍ਰਿਤ ਜੈਸੇ
0: ਉਹ ਹੁਕਮ ਦੇ ਦੇਵੇਗਾ ਇਹਨੂੰ ਫੜ ਕਰਕੇ ਭਾਈ ਇਹਨੂੰ ਮਾਰ ਦੇਣਾ ਕਰੋ ਫਿਰ ਮੈਂ ਕੀ ਕਰਾਂਗਾ ਕਹਿੰਦੇ ਮੈਂ ਜੇ ਰਾਜਾ ਦੇ ਕੋਲ ਬਾਦਸ਼ਾਹ ਕੋਲ ਜਾਵਾਂਗਾ ਉਹ ਮੈਨੂੰ ਫੜ ਲਵੇਗਾ
1: ਕਹਿ ਘਰ ਕੇ ਅੰਦਰ ਬਰਿਓ
0: ਇੰਜ ਕਹਿ ਕੇ ਆਪਣੇ ਘਰ ਵਿੱਚ ਵੜ ਗਿਆ ਜਿੱਥੇ ਉਹਦਾ ਮਕਾਨ ਸੀ ਕੋਠੀ ਸੀਗੀ ਬਣੀ ਹੋਈ ਉਹਦੇ ਵਿੱਚ ਵੜਿਆ ਹੈ
1: ਕਿਸ ਜੋੜ ਕਤਰਾਵਨ ਕਰਿਓ
0: ਉਸ ਸਮੇਂ ਡਰ ਕਰਕੇ ਸਾਧ ਸੰਗਤ ਜੀ ਕਹਿੰਦੇ ਆਪਣੇ ਕੇਸ ਇਹਨੇ ਕਤਲ ਕਰ ਦਿੱਤੇ ਅਜੀਤ ਸਿੰਘ ਨੇ ਇਵੇਂ ਬੇਦ ਵੀ ਕੀਤੀ ਹੈ
1: ਥਾਲ ਅਨਾਜ ਤਾਂ ਹੈ ਮੋਹ ਤਰੇ
0: ਤੇ ਇੱਕ ਥਾਲ ਲੈ ਕਰਕੇ ਉਹਦੇ ਵਿੱਚ ਆਪਣੇ ਕੇਸ ਰੱਖ ਦਿੱਤੇ ਹਨ
1: ਚਿੱਟੇ ਵਸਤਰ ਤੇ ਸਾਧਨ ਕਰੇ
0: ਤੇ ਚਿੱਟੇ ਵਸਤਰ ਉਹਦੇ ਤੇ ਪਾ ਦਿੱਤੇ ਹਨ ਥਾਲ ਤੇ ਆਪਣੇ ਕੇਸ ਰੱਖ ਕਰਕੇ ਉਹਦੇ ਤੇ ਚਿੱਟੇ ਵਸਤਰ ਪਾਏ ਹਨ
1: ਤੁਰਕੇਸ਼ਵਰ ਕੇ ਮਨੁਜ ਅਗਾਰੀ
0: ਜਿਹੜੇ ਤੁਰਕੇਸ਼ਵਰ ਉਸ ਤੁਰਕੜੇ ਦੇ ਬਾਦਸ਼ਾਹ ਦੇ ਬੰਦੇ ਭੇਜੇ ਹੋਏ ਸਨ ਉਹਨਾਂ ਦੇ ਅੱਗੇ ਹੋ ਕਰਕੇ
1: ਬੇਨਤੀ ਕਰ ਜੋਰ ਉਚਾਰੀ
0: ਉਹ ਬੇਨਤੀ ਕਰਨ ਲੱਗਾ ਹੁਣ ਅਜੀਤ ਸਿੰਘ ਬੇਨਤੀ ਸਹਿਤ ਕਹਿਣ ਲੱਗਾ
1: ਹੁਕਮ ਸ਼ਾਹ ਕੋ ਮੈਂ ਮਨ ਮਾਨਾ
0: ਹਾਂ ਕਹਿੰਦੇ ਸ਼ਾਹ ਦਾ ਹੁਕਮ ਹੁਣ ਮੈਂ ਮੰਨ ਗਿਆ ਜੋ ਤੁਹਾਡੇ ਬਾਦਸ਼ਾਹ ਨੇ ਬਚਨ ਕੀਤੇ ਸਨ ਉਹ ਬਚਨਾਂ ਤੇ ਮੈਂ ਟਿਕਿਆ ਹਾਂ ਮੈਂ ਆਪਣਾ ਸਿਦਕ ਜਿਹੜਾ ਹੈ ਆਪਣੀ ਸਿੱਖੀ ਜਿਹੜੀ ਹੈ ਉਹ ਤੁਹਾਨੂੰ ਦੇ ਦਿੱਤੀ ਹੈ
1: ਆਪਣਾ ਕੁਛ ਅਪਰਾਧ ਨਾ ਜਾਣਾ
0: ਤੁਸੀਂ ਮੇਰਾ ਅਪਰਾਧ ਨਾ ਜਾਣੋ ਮੇਰੇ ਤੋਂ ਭੁੱਲ ਹੋਈ ਹੈ ਹੁਣ ਮੈਨੂੰ ਖਿਮਾ ਕਰ ਦੇਣਾ ਕਰੋ ਮੇਰੇ ਅਪਰਾਧ ਨੂੰ ਨਜ਼ਰ ਅੰਦਾਜ਼ੀ ਕਰਨਾ ਕਰੋ
1: ਕਹਿਓ ਨਕੀਬ ਅਚਾਨਕ ਮੰਦ
0: ਉਹ ਜਿਹੜਾ ਨਕੀਬ ਸੀ ਉਹ ਮੰਦ ਮੰਦ ਬੁੱਧੀ ਵਾਲਾ ਮੂਰਖ ਬੰਦਾ ਜੇ ਉਹਨੂੰ ਪਤਾ ਨਹੀਂ ਜਾਮਾ ਮਸਜਿਦ ਅੱਗੇ ਆ ਤੇ ਉਹਨੇ ਅਚਨਚੇਤ ਹੀ ਜਿਹੜੇ ਨੇ ਮੇਰੀ ਸਿਫਤ ਦੇ ਵਿੱਚ ਬਚਨ ਕੀਤੇ ਸਨ ਸੋ ਉਹ ਨਕੀਬ ਜਿਹੜਾ ਹੈ ਉਹ ਮੰਦ ਕਹਿੰਦੇ ਮੰਦ ਬੁੱਧੀ ਵਾਲਾ ਮੂਰਖ ਹੈ
1: ਮੈਂ ਰਹੇ ਜੋਰ ਕਰ ਬੰਦ
0: ਹੁਣ ਮੈਂ ਜੋਰ ਦੋ ਹੱਥ ਜੋੜ ਕੇ ਤੁਹਾਡੀ ਰਜਾ ਦੇ ਵਿੱਚ ਰਹਾਂਗਾ ਬਾਦਸ਼ਾਹ ਦੇ ਬੰਦਿਆਂ ਨੂੰ ਕਹਿਣ ਲੱਗਾ ਅਜੀਤ ਸਿੰਘ ਕਿ ਮੈਂ ਤੁਹਾਡੇ ਜਿਹੜੇ ਨੇ ਬਚਨਾਂ ਦੇ ਵਿੱਚ ਰਹਾਂਗਾ ਤੁਹਾਡੇ ਕਿਹਾ ਮੈਂ ਮੰਨਾਂਗਾ
1: ਹੁਕਮ ਅਦੂਲ ਨਹੀਂ ਮੈਂ ਕੀਨਾ
0: ਮੈਂ ਤੁਹਾਡਾ ਹੁਕਮ ਨਹੀਂ ਮੰਨਿਆ ਹਾਂ ਇਹ ਮੇਰੇ ਤੋਂ ਭੁੱਲ ਹੋਈ ਹੈ ਹੁਣ ਤੁਹਾਡਾ ਹੀ ਹੁਕਮ ਮੰਨਿਆ ਕਰਾਂਗਾ
1: ਹਜ਼ਰਤ ਕਹੀ ਸੀਸ ਤਰਲੀਨ
0: ਜੋ ਹਜ਼ਰਤ ਬਾਦਸ਼ਾਹ ਆਖੇਗਾ ਉਹ ਬਚਨ ਅਸੀਂ ਸਿਰ ਮੱਥੇ ਤੇ ਮੰਨਾਂਗੇ ਜੋ ਆਖੇਗਾ ਤਿਵੇਂ ਹੀ ਕਰਾਂਗੇ ਇਵੇਂ ਅਜੀਤ ਸਿੰਘ ਨੇ ਦੱਸਿਆ ਹੈ ਇੰਜ ਸਾਧ ਸੰਗਤ ਜੀ ਕਹਿ ਕੇ ਕਹਿੰਦੇ ਨਾਲੇ ਧਨ ਵੀ ਦਿੱਤਾ ਉਹਨਾਂ ਨੂੰ ਅਜੀਤ ਸਿੰਘ ਨੇ ਕਾਫੀ ਕੁ ਧਨ ਇਕੱਠਾ ਕਰਕੇ ਉਹਨਾਂ ਦੇ ਤਾਈ ਦੇਣਾ ਕੀਤਾ ਹੈ ਤੇ ਸ਼ਾਹ ਦੇ ਕੋਲ ਬਾਦਸ਼ਾਹ ਦੇ ਕੋਲ ਇਹ ਵਸਤੂਆਂ ਫਿਰ ਭੇਜੀਆਂ ਗਈਆਂ ਇੱਕ ਤਾਂ ਆਪਣੇ ਕੇਸ ਵੀ ਰੱਖਤੇ ਫਿਰ ਧਨ ਵੀ ਦੇ ਦਿੱਤੇ ਹਨ।
1: ਕਰ ਗਏ ਬਖਾਨ ਸੁਣਾਇਓ।
0: ਇਹ ਲੈ ਕਰਕੇ ਉਹਦੇ ਬੰਦੇ ਬਾਦਸ਼ਾਹ ਦੇ ਕੋਲ ਗਏ ਤੇ ਜਾ ਕਰਕੇ ਦਿੱਲੀ ਬਾਦਸ਼ਾਹ ਦੇ ਤਾਈ ਸਾਰੀ ਗੱਲ ਦੱਸਣਾ ਕੀਤੀ ਹੈ।
1: ਹਜ਼ਰਤ ਕੋ ਰਿਸ਼ਤੇ ਬਿਸਰਾਇਓ।
0: ਫਿਰ ਹਜ਼ਰਤ ਨੇ ਆਪਣਾ ਗੁੱਸਾ ਛੱਡਤਾ, ਜਦੋਂ ਇਹਨੇ ਆਪਣਾ ਸਿਦਕ ਛੱਡਤਾ, ਧਰਮ ਛੱਡਤਾ, ਤੇ ਫਿਰ ਹਜ਼ਰਤ ਨੇ ਆਪਣਾ ਗੁੱਸਾ ਵੀ ਛੱਡ ਦਿੱਤਾ ਹੈ।
1: ਮਾਤ ਸੁੰਦਰੀ ਸੁਣ ਕਰ ਤੂਤ।
0: ਤੇ ਮਾਤਾ ਸੁੰਦਰੀ ਜੀ ਨੂੰ ਇਸ ਗੱਲ ਬਾਰੇ ਜਦੋਂ ਪਤਾ ਲੱਗਿਆ ਨਾ, ਇਸ ਮੂਰਖ ਦੀ ਕਰਤੂਤ ਨੂੰ ਸੁਣ ਕਰਕੇ, ਇਹਦੀ ਕੀਤੀ ਹੋਈ ਇਹ ਕਰਨੀ ਜਿਹੜੀ ਹੈ ਇਹਨੂੰ ਸੁਣ ਕਰਕੇ,
1: ਧਰਮ ਬਿਨਾਸ਼ੋ ਭਇਓ ਕਪੂਤ।
0: ਕਿ ਇਹ ਤਾਂ ਹੁਣ ਕਪੂਤ ਹੋ ਗਿਆ, ਇਹ ਜੇ ਪੂਤ ਨੀ, ਇਹ ਹੁੰਦਾ ਪੂਤ ਜਿਹੜਾ ਸਾਧ ਸੰਗਤ ਜੀ ਕਿਸੇ ਦੇ ਕੰਮ ਵਿੱਚ ਆਵੇ, ਚੰਗੇ ਕੰਮ ਕਰੇ ਉਹਨੂੰ ਪੁੱਤਰ ਕਿਹਾ ਜਾਂਦਾ। ਇੱਕ ਹੁੰਦਾ ਸਪੂਤ ਜਿਹੜੇ ਆਪਣੇ ਕੁੱਲ ਦਾ ਨਾਂ, ਆਪਣੇ ਵੱਡਿਆਂ ਦਾ ਨਾਂ ਕਰੇ, ਪਰਿਵਾਰ ਦਾ ਨਾਂ ਕਰੇ, ਉਹਨੂੰ ਕਿਹਾ ਗਿਆ ਸਪੂਤ। ਤੇ ਇੱਕ ਹੁੰਦਾ ਕਪੂਤ ਜਿਹੜਾ ਨਾਂ ਤਾਂ ਕੀ ਚੰਗਾ ਕਰਨਾ, ਉਹਨੇ ਤਾਂ ਸਾਧ ਸੰਗਤ ਜੀ ਉਹ ਇਵੇਂ ਗੱਲ ਹੈ, ਆਪ ਵੀ ਉਹਨੇ ਡੁੱਬਣਾ ਤੇ ਟੱਬਰ ਨੂੰ ਵੀ ਡੋਬ ਦੇਣਾ। ਐਸੇ ਜਿਹੜੇ ਕਪੂਤ ਕਈ ਹੁੰਦੇ ਹਨ। ਸੋ ਮਾਤਾ ਜੀ ਨੇ ਕਿਹਾ ਇਹ ਤਾਂ ਆਪਣੇ ਧਰਮ ਨੂੰ ਛੱਡਣ ਵਾਲਾ ਇੱਕ ਕਪੂਤ ਕਹਿੰਦੇ ਬਣ ਕਰਕੇ ਆਇਆ ਹੈ।
1: ਕ੍ਰੋਧ ਜਾਗਿਓ ਜਿਸ ਹਿਰਦੇ।
0: ਬੜਾ ਭਾਰੀ ਕ੍ਰੋਧ ਹੁਣ ਮਾਤਾ ਜੀ ਦੇ ਹਿਰਦੇ ਵਿੱਚ ਜਾਗ ਪਿਆ, ਗੁੱਸਾ ਮਾਤਾ ਜੀ ਨੂੰ ਚੜਿਆ। ਇਹ ਕੀ ਕੀਤਾ, ਕਲੰਕ ਲਾਇਆ, ਕਹਿੰਦੇ ਸੁਣੇ ਸਾਨੂੰ ਐਸਾ ਅਜੀਤ ਸਿੰਘ ਨੇ ਜਿਹੜਾ ਕੰਮ ਕੀਤਾ ਹੈ ਇਹ ਬਖਸ਼ਣ ਯੋਗ ਨਹੀਂ ਹੈ, ਮਾਤਾ ਜੀ ਨੂੰ ਗੁੱਸਾ ਚੜਿਆ ਹੈ।
1: ਗਾਰੀ ਦੇਣ ਲੱਗੀ ਬਹੁਤ ਦੇ।
0: ਮਾਤਾ ਜੀ ਨੇ ਬਹੁਤ ਹੀ ਗੁੱਸਾ ਮਨਾਇਆ, ਬਹੁਤ ਹੀ ਮਾਤਾ ਜੀ ਨੇ ਉਹਦੇ ਤਾਈਂ ਬਚਨ ਕੀਤੇ ਹਨ।
1: ਖੋਟੋ ਕਰਮ।
0: ਫਿਰ ਉਹਨੂੰ ਸੱਦ ਕੇ ਕਿਹਾ, ਕਹਿੰਦੇ ਇਹ ਕੀ ਤੈਂ ਖੋਟਾ ਕਰਮ ਕੀਤਾ, ਬੜਾ ਪੈੜਾ ਮੰਦਾ ਕਰਮ ਕੀਤਾ ਹੈ।
1: ਦਏ ਬਿਗਾਰ ਦੋ ਲੋਕ ਬੇਸ਼ਰਮ।
0: ਤੂੰ ਆਪਣੇ ਦੋ ਲੋਕ ਗਵਾ ਲਏ, ਲੋਕ ਵੀ ਗਿਆ ਤੇ ਪਰਲੋਕ ਵੀ ਗਿਆ। ਵੇਖੋ ਸਾਧ ਸੰਗਤ ਜੀ ਕੇਸਾਂ ਦੀ ਕਿੰਨੀ ਜਿਹੜੀ ਇਹ ਮਹਿਮਾ ਹੈ। ਭਾਵੇਂ ਉਹ ਕੋਈ ਗੁਰੂ ਘਰ ਦਾ ਜੀ ਹੈ, ਭਾਵੇਂ ਕੋਈ ਆਮ ਸਿੱਖ ਸ਼ਰਧਾਲੂ ਹੈ, ਭਾਵੇਂ ਕੋਈ ਸੰਗਤ ਤੌਰ 'ਤੇ ਹੈ, ਹੁਕਮ ਮਹਾਰਾਜ ਜੀ ਦਾ ਸਾਂਝਾ ਹੈ, ਕੇਸਾਂ ਦੀ ਕਦੇ ਬੇਦਬੀ ਨਹੀਂ ਕਰਨੀ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਆਪਾਂ ਜੀਵਨ ਵੇਖੀਏ ਨਾ, ਕਈਆਂ ਨੂੰ ਭੁਲੇਖਾ ਹੀ ਹੈ ਕਿ ਇਹ ਕੇਸਾਂ ਦੀ ਗੱਲ ਦਸੇ ਪਾਤਸ਼ਾਹ ਜੀ ਤੋਂ ਚੱਲੀ ਹੈ। ਉਹਨਾਂ ਨੂੰ ਇਤਿਹਾਸ ਵੇਖ ਲੈਣਾ ਚਾਹੀਦਾ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਦੋਂ ਆਪ ਜੀ ਮਰਦਾਨਾ ਜੀ ਨੂੰ ਆਪਣੇ ਨਾਲ ਲੈ ਕੇ ਗਏ ਨੇ ਨਾ ਉਦਾਸੀਆਂ 'ਤੇ, ਅਤੇ ਤਿੰਨ ਗੱਲਾਂ ਆਈਆਂ। ਕਹਿੰਦੇ ਮਰਦਾਨਾ ਤਾਂ ਸਾਡੇ ਨਾਲ ਰਹੇਗਾ, ਕਹਿੰਦੇ ਜੀ ਹਾਂ ਪਾਤਸ਼ਾਹ ਮੈਂ ਤੁਹਾਡੇ ਨਾਲ ਹੀ ਰਹਿਣਾ। ਕਹਿੰਦੇ ਆਹ ਤਿੰਨ ਗੱਲਾਂ ਫਿਰ ਪੱਲੇ ਬੰਨ ਲੈ। ਇੱਕ ਕਿਹਾ, ਕਹਿੰਦੇ ਅੰਮ੍ਰਿਤ ਵੇਲਾ ਕਦੇ ਨਹੀਂ ਛੱਡਣਾ, ਖਿੰਜਾਉਣਾ ਨਹੀਂ, ਭਾਓ ਮੈਂ ਤੈਨੂੰ ਅੰਮ੍ਰਿਤ ਵੇਲੇ ਜਿਹੜਾ ਹੈ ਉਹ ਉਠਾਉਣਾ ਨਿਤ, ਅਤੇ ਤੈਂ ਗੁੱਸਾ ਨਹੀਂ ਕਰਨਾ, ਬੁਰਾ ਨਹੀਂ ਮਨਾਉਣਾ, ਅੰਮ੍ਰਿਤ ਵੇਲੇ ਉੱਠਣਾ। ਦੂਜਾ ਕਿਹਾ ਕਿ ਜਿਹੜਾ ਵੀ ਆਏ ਗਏ ਦੀ ਸੇਵਾ ਕਰਨੀ ਹੈ, ਅਥਿਤ ਦੀ ਸੇਵਾ ਕਰਨੀ ਹੈ, ਸੰਗਤ ਦੀ ਸੇਵਾ ਕਰਨੀ ਹੈ। ਅਤੇ ਤੀਜਾ ਬਚਨ ਕਿਹਾ, ਕਹਿੰਦੇ ਕੇਸਾਂ ਦੀ ਅੱਜ ਤੋਂ ਬਾਅਦ ਬੇਦਬੀ ਨਹੀਂ ਕਰਨੀ। ਇਹ ਮਰਦਾਨਾ ਜੀ ਨੂੰ ਆਪਣੇ ਨਾਲ ਲੈ ਕੇ ਗਏ ਤਾਂ ਤਿੰਨ ਬਚਨ ਪਾਤਸ਼ਾਹ ਜੀ ਨੇ ਕੀਤੇ। ਫਿਰ ਇਹੀ ਗੱਲ 'ਤੇ ਆਓ ਸਾਧ ਸੰਗਤ ਜੀ, ਜਦੋਂ ਖਾਲਸੇ ਦਾ ਰਾਜ ਕਾਇਮ ਹੋਇਆ, ਮਹਾਰਾਜਾ ਰਣਜੀਤ ਸਿੰਘ ਜੀ ਨੇ ਖਾਲਸਾ ਰਾਜ ਕਾਇਮ ਕੀਤਾ, ਅਤੇ ਸਰਕਾਰੇ ਖਾਲਸਾ ਦੇ ਵੀ ਫੌਜ ਵਿੱਚ ਭਰਤੀ ਹੋਣ ਦੇ ਤਿੰਨ ਨਿਯਮ ਸੀ। ਉਹਨਾਂ ਨੇ ਕਿਹਾ, ਕਹਿੰਦੇ ਅਸੀਂ ਫੌਜ ਦੇ ਵਿੱਚ ਕਈ ਜਿਹੜੇ ਨੇ ਮੁਸਲਮਾਨ ਵੀ ਭਰਤੀ ਹੋਏ, ਅਤੇ ਕੀ ਸਾਧ ਸੰਗਤ ਜੀ ਅੰਗਰੇਜ਼ ਅਫਸਰ ਵੱਡੇ ਵੱਡੇ ਫਰਾਂਸ ਤੋਂ ਅਤੇ ਜਰਮਨੀ ਤੋਂ ਕਈ ਅਫਸਰ ਜਿਹੜੇ ਨੇ ਉਹ ਮਹਾਰਾਜਾ ਰਣਜੀਤ ਸਿੰਘ ਜੀ ਕੋਲ ਉਹ ਜਨਰਲ ਬਣ ਕਰਕੇ ਕੰਮ ਕਰਿਆ ਕਰਦੇ ਸਨ। ਉਹਨਾਂ ਨੂੰ ਵੀ ਤਿੰਨ ਹੁਕਮ ਜਿਹੜੇ ਨੇ ਉਹ ਮਹਾਰਾਜਾ ਨੇ ਦਿੱਤੇ ਸਨ ਕਿ ਇੱਕ ਤਾਂ ਬੀੜੀ ਤੰਬਾਕੂ ਦੀ ਵਰਤੋਂ ਨਹੀਂ ਕਰਨੀ, ਜੇ ਤੁਸੀਂ ਅੱਜ ਤੋਂ ਸਾਡੇ ਇਸ ਮਿਲਟਰੀ ਵਿੱਚ ਫੌਜ ਵਿੱਚ ਸ਼ਾਮਿਲ ਹੋਏ ਹੋ ਤਾਂ ਅੱਜ ਤੋਂ ਬਾਅਦ ਕਦੇ ਤੰਬਾਕੂ ਬੀੜੀ ਦੀ ਵਰਤੋਂ ਨਹੀਂ ਕਰਨੀ, ਕੇਸਾਂ ਦੀ ਬੇਦਬੀ ਨਹੀਂ ਕਰਨੀ, ਅਤੇ ਗਾਹ ਆਦਿ ਦਾ ਜਿਹੜਾ ਮਾਸ ਨਹੀਂ ਖਾਣਾ। ਇਹ ਤਿੰਨ ਸ਼ਰਤਾਂ ਉਹਨਾਂ ਦੇ ਤਾਈਂ ਵੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਰੱਖੀਆਂ, ਅਤੇ ਉਹਨਾਂ ਨੇ ਵੀ ਉਹ ਸ਼ਰਤਾਂ ਨੂੰ ਮੰਨ ਕੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੋਲ ਕੰਮ ਕੀਤਾ ਸੀ। ਸੋ ਕੇਸਾਂ ਦੀ ਜਿਹੜੀ ਹੈ ਨਾ ਰੱਖਣ ਦੀ ਰਵਾਇਤ, ਇਹ ਕੋਈ ਅੱਜ ਤੋਂ ਨਹੀਂ ਚੱਲੀ, ਇਹ ਪੀਰ ਪੈਗੰਬਰ ਸਾਰੇ ਸਾਧ ਸੰਗਤ ਜੀ ਕੇਸਾ ਤਾਰੀ ਹੋਏ। ਉਹ ਗੁਰਬਾਣੀ ਨੂੰ ਪੁੱਛ ਕੇ ਵੇਖ ਲਓ ਕਿ ਇਹ ਗੁਰੂ ਸਾਹਿਬ ਜੀ ਪਰਮੇਸ਼ਰ ਦੇ ਕਈ ਨਾਮ ਨੇ, ਉਹਦੇ ਵਿੱਚ ਇੱਕ ਨਾਮ ਆਇਆ ਕੇਸੋ ਕੂਕੀਏ ਨਾ ਸੋਈਏ ਆਸਾਰ। ਕਬੀਰ ਜੀ ਕਹਿੰਦੇ ਕੇਸੋ ਕੇਸੋ, ਉਹਦਾ ਅਰਥ ਕੀ ਹੈ, ਕੇਸਵ ਜਿਸਦੇ ਸੋਹਣੇ ਕੇਸ ਹਨ। ਇੱਕ ਪਾਸੇ ਗੁਰੂ ਜੀ ਕਥਨ ਕਰਦੇ ਹਨ ਕਿ ਹੇ ਪਰਮੇਸ਼ਰ ਵਾਹਿਗੁਰੂ ਜੀਓ, ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ, ਕੰਚਨ ਕੀ ਕਾਇਆ ਸੋਇਨੇ ਕੀ ਡਾਲਾ, ਤੇਰਾ ਰੂਪ ਕੈਸਾ ਹੈ, ਤੇਰੇ ਲੋਇਣ ਬੜੇ ਬੰਕੇ ਨੇ, ਤੇਡੇ ਨੇ, ਬੜੇ ਸੁੰਦਰ ਨੇ, ਤੇਰੇ ਦੰਦ ਬੜੇ ਪਿਆਰੇ ਨੇ, ਤੇ ਤੇਰਾ ਨੱਕ ਵੀ ਜਿਹੜਾ ਹੈ ਬੜਾ ਸੋਹਣਾ ਸੁਣੱਖਾ ਹੈ, ਤੇ ਤੇਰੇ ਕੇਸ ਜਿਹੜੇ ਨੇ ਉਹ ਲੰਬੇ ਕੇਸ ਨੇ। ਇਹ ਕੇਸਾ ਤਾਰੀ ਆਪ ਪਰਮੇਸ਼ਰ ਹੋਇਆ ਹੈ, ਸਾਰੇ ਅਵਤਾਰ ਕੇਸਾ ਤਾਰੀ ਹੋਏ। ਇਸ ਲਈ ਦੱਸੇ ਪਾਤਸ਼ਾਹ ਮਹਾਰਾਜ ਜੀ ਨੇ ਜਿਹੜਾ ਹੈ ਨਾ ਪ੍ਰਗਟ ਪਇਓ,

0: ਤੇ ਕੇਸਾਂ ਨੂੰ ਕਿਹਾ ਗੁਰੂ ਕੀ ਮੋਹਰ ਹੈ। ਤੇ ਇੱਕ ਪਾਸੇ ਇੱਥੋਂ ਤੱਕ ਵੀ ਬਚਨ ਆਉਂਦੇ ਨੇ ਕਿ ਜੇ ਕਰਕੇ ਕੇਸ ਨਾ ਹੋਣ ਨਾ ਤੇ ਮਹਾਰਾਜ ਜੀ ਫਿਰ ਉਹਦੀ ਪਛਾਣ ਨਹੀਂ ਕਰਦੇ। ਉਹ ਜਿੰਨੀ ਭਗਤੀ ਕਰ ਲਵੇ ਜਦੋਂ ਉਹਨੇ ਫਿਰ ਧਰਮ ਰਾਜੇ ਦੇ ਕੋਲ ਜਾਣਾ ਹੈ, ਮਹਾਰਾਜ ਜੀ ਉਹਨੂੰ ਆਪਣਾ ਸਿੱਖਣੀ ਜੇ ਆਖਦੇ, ਕਹਿੰਦੇ ਸਾਡਾ ਸਿੱਖ ਹੀ ਕੋਈ ਨਹੀਂ, ਬਿਨ ਕੇਸਾਂ ਸਿਰ ਕੁੱਟੀਆਂ ਨੇ ਚਿੰਗਾੜਾ ਕੌਣ ਛਡਾਇਆ ਹੈ। ਇਹ ਬਚਨ ਆਉਂਦੇ ਕਹਿੰਦੇ ਬਿਗਰ ਕੇਸਾਂ ਤੋਂ ਫਿਰ ਧਰਮ ਰਾਜੇ ਦੀਆਂ ਸਜ਼ਾਵਾਂ ਮਿਲਦੀਆਂ ਨੇ, ਕੌਣ ਛਡਾਏਗਾ ਉੱਥੇ। ਸੋ ਖਾਲਸਾ ਜਿਹੜਾ ਹੈ, ਸਿੱਖ ਜਿਹੜੇ ਨੇ ਉਹ ਕੇਸਾਧਾਰੀ ਹੋਏ ਹਨ। ਤੇ ਕੇਸਾਂ ਨੂੰ ਮਹਾਰਾਜ ਜੀ ਨੇ ਕਿਹਾ ਕਿ ਗੁਰੂ ਕੀ ਮੋਹਰ ਕੀ, ਗੁਰੂ ਦਾ ਰੂਪ ਜਾਣ ਕਰਕੇ ਉਹਨਾਂ ਦੀ ਸਾਂਭ ਕਰਨੀ ਹੈ। ਹੁਣ ਅਜੀਤ ਸਿੰਘ ਪਾਲਕ ਪੁੱਤਰ ਹੈ ਸਾਧਸੰਗ ਜੀ, ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਲਹੂ ਨਹੀਂ। ਇਹ ਮਹਾਰਾਜ ਜੀ ਦਾ ਨਾ ਤਾਂ ਬਿੰਦੀ ਪੁੱਤਰ ਹੈ ਤੇ ਨਾ ਦੀ ਪੁੱਤਰ ਖਾਲਸਾ ਹੈ, ਤੇ ਜਿਹੜਾ ਖਾਲਸਾ ਦਾ ਹੁਕਮ ਨਹੀਂ ਮੰਨਦਾ ਉਹ ਫਿਰ ਖਾਲਸਾ ਕਿਵੇਂ ਰਹੇਗਾ। ਸੋ ਅਜੀਤ ਸਿੰਘ ਜਿਹੜਾ ਹੈ ਨਾ, ਜਿਹਨੂੰ ਮਾਤਾ ਜੀ ਨੇ ਤਿਆਰ ਕੀਤਾ ਕਿ ਇਹ ਸਾਹਿਬਜ਼ਾਦਿਆਂ ਵਾਂਗੂ ਬਣੇਗਾ, ਪਰ ਉਹ ਬਣ ਹੀ ਨਹੀਂ ਸਕਿਆ। ਪਰਮੇਸ਼ਰ ਦੀ ਕੋਈ ਔਰ ਹੀ ਰਜ਼ਾ ਸੀ। ਦਸਵੇਂ ਪਾਤਸ਼ਾਹ ਜੀ ਨੇ ਪਹਿਲੇ ਹੀ ਮਾਤਾ ਜੀ ਨੂੰ ਕਹਿ ਦਿੱਤਾ ਸੀ, ਪਰ ਮਾਤਾ ਜੀ ਥੋੜ੍ਹਾ ਜਿਹਾ ਮੋਹ ਦੇ ਵੱਸ ਹੋ ਕਰਕੇ ਇਹਨੂੰ ਜਿਹੜਾ ਵੱਡਾ ਕੀਤਾ। ਤੇ ਇਹਨੇ ਕਹਿੰਦੇ ਹੁਣ ਐਸਾ ਇਹ ਕੁਰੀਤੀ ਕੀਤੀ, ਪੈੜਾ ਕੰਮ ਕੀਤਾ। ਮਾਤਾ ਜੀ ਕਹਿੰਦੇ ਫਿਟਕਾਰਿਆ ਗਿਆ, ਲੋਕ ਪਰਲੋਕ ਦੇ ਵਿੱਚ ਫਿਟਕਾਰਿਆ ਗਿਆ। ਜਿਹੜਾ ਕੇਸ ਨਹੀਂ ਰੱਖ ਸਕਦਾ, ਲੋਕ ਕੀ ਪਰਲੋਕ ਕੀ, ਦੋਵੇਂ ਉਹਦੇ ਜਿਹੜੇ ਨੇ ਖਾਲੀ ਚਲੇ ਜਾਂਦੇ ਹਨ। ਹੇ ਮੂਰਖ, ਕਹਿੰਦੇ ਤੈਂ ਕੁਝ ਜਾਣਿਆ ਹੀ ਨਹੀਂ। ਇਕੱਲਾ ਸਾਡੇ ਘਰ ਵਿੱਚ ਰਹਿਣ ਨਾਲ ਕੋਈ ਕਹਿੰਦੇ ਗੁਰੂ ਵਾਲਾ ਨਹੀਂ ਬਣ ਜਾਂਦਾ, ਉਹ ਗੁਰੂ ਦੀ ਗੱਲ ਵੀ ਮੰਨਣੀ ਪੈਂਦੀ ਹੈ। ਤੂੰ ਤਾਂ ਮੂਰਖ ਬਣਿਆ ਹੈ, ਕੇਸਾਂ ਦੀ ਵੱਡੀ ਮਹਿਮਾ ਹੈ, ਆਪ ਗੁਰੂ ਸਾਹਿਬ ਜੀ ਨੇ ਦੱਸੀ ਹੈ। ਕਹਿੰਦੇ ਤੈਨੂੰ ਪਤਾ ਹੈ ਕੇਸਾਂ ਦਾ ਮੂਲ ਕੀ ਹੈ। ਮਾਤਾ ਸੁੰਦਰੀ ਜੀ ਉਸ ਅਜੀਤ ਸਿੰਘ ਨੂੰ ਕਹਿ ਰਹੇ ਨੇ, ਕਹਿੰਦੇ ਕੇਸਾਂ ਦਾ ਮੁੱਲ ਜੇ ਪੁੱਛਣਾ ਤਾਂ ਸਾਡੇ ਕਹਿੰਦੇ ਸਸੁਰ ਜਿਹੜੇ ਗੁਰੂ ਸਾਹਿਬ ਜੀ ਹੋਏ ਹਨ, ਤਾਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਉਹਨਾਂ ਤੋਂ ਪੁੱਛਣਾ ਕਰ। ਸੀਸ ਦੇ ਦਿੱਤਾ ਪਰ ਈਨ ਨਹੀਂ ਮੰਨੀ, ਆਪਣਾ ਧਰਮ ਨਹੀਂ ਛੱਡਿਆ, ਆਪਣਾ ਸਿਰ ਦੇਣਾ ਉਹਨਾਂ ਨੇ ਜਿਹੜਾ ਹੈ ਉਹ ਚੰਗਾ ਜਾਣਿਆ, ਆਪਣਾ ਸੀਸ ਦਾ ਦਾਨ ਕੀਤਾ ਪਰ ਆਪਣਾ ਸਿਦਕ ਨਹੀਂ ਦਿੱਤਾ। ਸੀਸ ਦਿਆ ਪਰ ਸਰੀਰ ਨਾ ਦੀਨਾ, ਸਰੀਰ ਦਾ ਅਰਥ ਕੀ, ਆਪਣਾ ਸਿਦਕ ਨਹੀਂ ਦਿੱਤਾ ਗੁਰੂ ਸਾਹਿਬ ਜੀ ਨੇ।
1: ਧਰਮ ਨਹੀਂ ਕਿਮ ਖੋਵਨ ਕੀਨਾ,
0: ਆਪਣਾ ਧਰਮ ਨਹੀਂ ਛੱਡਿਆ। ਭਾਵੇਂ ਬਹੁਤ ਵੱਡੀ ਸਾਧ ਸੰਗਤ ਜੀ ਬਿਪਤਾ ਵੀ ਆ ਜਾਵੇ, ਪਰ ਧਰਮ ਤੋਂ ਉਹ ਜਿਹੜੇ ਨੇ ਨਹੀਂ ਡੋਲੇ ਹਨ, ਧਰਮ ਤੇ ਸਾਰੇ ਟਿੱਕੇ ਹਨ।
1: ਦੀਰਘ ਸੰਗਰਾਮ ਅਖਾਰੇ,
0: ਤੇ ਅੱਗੇ ਦਸੇ ਪਾਤਸ਼ਾਹ ਮਹਾਰਾਜ ਜੀ ਨੇ ਦੀਰਘ ਸੰਗਰਾਮ, ਬਹੁਤ ਸੰਗਰਾਮ ਯੁੱਧ ਕੀਤੇ ਹਨ, ਬੜੇ ਜੰਗ ਯੁੱਧ ਪਾਤਸ਼ਾਹ ਜੀ ਨੇ ਕੀਤੇ ਹਨ।
1: ਦਸ਼ਮ ਗੁਰੂ ਕੇ ਵਿਦਤ ਪਵਾਰੇ,
0: ਦਸ਼ਮੇਸ਼ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੇ ਜੰਗ ਕੀਤੇ, ਜੰਗਾਂ ਦੇ ਵਿੱਚ ਸਿੰਘਾਂ ਨੇ ਕੁਰਬਾਨੀਆਂ ਦਿੱਤੀਆਂ, ਸਾਹਿਬਜ਼ਾਦਿਆਂ ਨੇ ਕੁਰਬਾਨੀਆਂ ਦਿੱਤੀਆਂ, ਪਰ ਕਦੇ ਆਪਣੇ ਧਰਮ ਨੂੰ ਆਪਣੇ ਸਿਦਕ ਨੂੰ ਛੱਡਿਆ ਨਹੀਂ ਹੈ।
1: ਸਾਹਿਬਜ਼ਾਦੇ ਮਰੇ,
0: ਅਜੀਤ ਸਿੰਘ ਨੂੰ ਸਮਝਾ ਰਹੇ ਨੇ ਮਾਤਾ ਸੁੰਦਰ ਕੌਰ ਜੀ, ਚਾਰ ਸਾਹਿਬਜ਼ਾਦੇ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਹਨ।
1: ਧਰਮ ਰੱਖਬੋ ਆਪਣੋ ਕਰੇ,
0: ਸ਼ਹੀਦੀਆਂ ਦੇ ਦਿੱਤੀਆਂ, ਆਪਣਾ ਧਰਮ ਜਿਹੜਾ ਹੈ ਉਹਨਾਂ ਨੇ ਰੱਖਣਾ ਕੀਤਾ ਹੈ, ਧਰਮ ਨਹੀਂ ਛੱਡਿਆ ਹੈ।
1: ਸੰਕਟ ਅਨੇਕ ਪ੍ਰਕਾਰ ਸਹਾਰੇ,
0: ਉਹਨਾਂ ਨੇ ਬੜੇ ਸੰਕਟ ਕਸ਼ਟ ਚੱਲੇ ਹਨ ਸਰੀਰ ਤੇ, ਬਹੁਤ ਸੰਕਟ ਬਿਪਤਾਂ ਆਈਆਂ, ਕਈ ਤਸੀਹੇ ਆਪਣੇ ਸਰੀਰ ਤੇ ਪਿੰਡੇ ਤੇ ਹੰਡਾਏ ਨੇ, ਪਰ ਧਰਮ ਨੂੰ ਨਹੀਂ ਛੱਡਿਆ ਹੈ।
1: ਸੰਗ ਜੰਗ ਕਰ ਮਾਰੇ,
0: ਲੱਖ ਹੋ ਸੰਗ, ਲੱਖਾਂ ਦੀ ਫੌਜ ਚੜ ਕੇ ਆਈ ਸੀ ਚਮਕੌਰ ਦੀ ਗੜੀ ਤੇ ਲੱਖਾਂ ਦੀ ਫੌਜ ਨਾਲ ਮੁਕਾਬਲਾ ਕੀਤਾ ਇਕੱਲੇ ਇਕੱਲੇ ਸਿੰਘ ਨੇ। ਇਵੇਂ ਜੰਗ ਦੇ ਵਿੱਚ ਬੜੇ ਕਸ਼ਟ ਸਹਾਰੇ, ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦਿੱਤੀ ਹੈ, ਪ੍ਰਾਣ ਤਿਆਗ ਦਿੱਤੇ, ਸਰੀਰ ਤਿਆਗ ਦਿੱਤਾ, ਪਰ ਆਪਣਾ ਸਿਦਕ ਜਿਹੜਾ ਹੈ ਉਹਨਾਂ ਹੀ ਛੱਡਿਆ ਹੈ।
1: ਫਤਿਹ ਸਿੰਘ ਸਾਹਿਬਜ਼ਾਦਾ,
0: ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਸਾਹਿਬ ਜੀ, ਕਹਿੰਦੇ ਉਹਨਾਂ ਦਾ ਸਿਦਕ ਵੇਖਣਾ ਕਰੋ। ਜੀ ਹਾਂ, ਤੇ ਪੰਜ ਵਰਿਆਂ ਦੀ ਉਮਰ ਸੀਗੀ, ਤੇ ਕੀ ਸਾਧ ਸੰਗਤ ਜੀ ਤੁਸੀਂ ਮਰਿਆਦਾ ਦੀ ਗੱਲ ਕਰਦੇ ਹੋ। ਕਹਿੰਦੇ ਪੰਜ ਕੁ ਸਾਲਾਂ ਦੇ ਵਿੱਚ ਵੀ ਬਾਬਾ ਸਾਹਿਬਜ਼ਾਦਾ ਫਤਿਹ ਸਿੰਘ ਜੀ ਉਹ ਨਹੀਂ ਡੋਲੇ, ਇੰਨੀ ਛੋਟੀ ਆਯੂ ਦੇ ਵਿੱਚ ਵੀ ਆਪਣੇ ਧਰਮ ਨੂੰ ਰੱਖਣਾ ਕੀਤਾ, ਆਪਣੇ ਪ੍ਰਾਣ ਦੇ ਕਰਕੇ ਧਰਮ ਦੀ ਨੀਂਵ ਰੱਖ ਦਿੱਤੀ ਹੈ।
1: ਦੁਸ਼ਟ ਸਭਾ ਮਹਿ ਦ੍ਰਿੜ ਹੋਏ ਬੋਲਾ,
0: ਤੇ ਦੁਸ਼ਟਾਂ ਦੀ ਸਭਾ ਦੇ ਵਿੱਚ ਦ੍ਰਿੜ ਕਰਕੇ ਬੋਲੇ ਸਨ। ਉਹ ਜਦੋਂ ਪੁੱਛਦੇ ਸਨ ਨਾ, ਜ਼ਕਰੀਆ ਖਾਨ ਨੇ ਕਈ ਸਵਾਲ ਕੀਤੇ ਤੇ ਉਹ ਸਵਾਲਾਂ ਦਾ ਜਵਾਬ ਵੀ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਦਿੰਦੇ ਸਨ, ਢਿਲਿਆਈ ਨਾਲ ਨਹੀਂ ਸੀ ਬੋਲਦੇ। ਉਹ ਕਹਿੰਦਾ ਸੀ ਹਾਂ ਪਤਾ ਲੱਗਦਾ ਕਿ ਇਹ ਗੋਬਿੰਦ ਦੇ ਪੁੱਤ ਨੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪੁੱਤਰ ਹਨ,

0: ਉਹਨਾਂ ਦੇ ਬੋਲਾਂ ਤੋਂ ਹੀ ਪਤਾ ਲੱਗਦਾ ਸੀ। ਮਾਤਾ ਜੀ ਕਹਿ ਰਹੇ ਨੇ ਉਹ ਦ੍ਰਿੜ ਬੋਲ ਉਹਨਾਂ ਨੇ ਬੋਲੇ ਹਨ, ਉਹਨਾਂ ਨੂੰ ਵੀ ਕਸ਼ਟ ਦੁੱਖ ਤਸੀਹੇ ਦਿੱਤੇ ਗਏ ਸਾਹਿਬਜ਼ਾਦਿਆਂ ਨੂੰ ਛੋਟੀ ਛੋਟੀ ਉਮਰਾਂ ਦੇ ਵਿੱਚ, ਪਰ ਨਹੀਂ ਡੋਲੇ, ਆਪਣੇ ਸਿਦਕ ਨੂੰ ਕਾਇਮ ਕੀਤਾ, ਸਿੱਖੀ ਨੂੰ ਰੱਖਿਆ, ਸਿੱਖੀ ਨੂੰ ਸਾਧ ਸੰਗ ਜੋ ਕਿ ਸਾਧ ਸੰਗ ਰੱਖਣਾ ਕੀਤਾ, ਕਦੇ ਨਹੀਂ ਡੋਲੇ ਹਨ। ਆਪਣਾ ਧਰਮ ਨੀ ਜੇ ਛੱਡਿਆ ਹੈ, ਪ੍ਰਾਣ ਛੱਡ ਦਿੱਤੇ, ਧਰਮ ਨੂੰ ਪਿਆਰ ਕੀਤਾ ਹੈ, ਤੇ ਤ੍ਰਿਣ ਸਮ, ਤ੍ਰਿਣ ਕਹਿੰਦੇ ਨੇ ਤਿਣਕਾ, ਕੋਈ ਘਾਹ ਦਾ ਤਿਣਕਾ ਪਿਆ ਹੋਵੇ, ਇਵੇਂ ਆਪਣਾ ਸੀਸ ਜਿਹੜਾ ਹੈ ਉਹ ਸੀਸ ਸਰੀਰ ਦਾ ਕੋਈ ਮੁੱਲ ਨਹੀਂ ਜਾਣਿਆ, ਸਰੀਰ ਮੁੱਲਵਾਨ ਨਹੀਂ ਸਾਧ ਸੰਗਤ ਜੀ। ਹਾਂ ਦਿੱਤਾ ਰੱਬ ਨੇ, ਪਰ ਕਾਹਦੇ ਲਈ ਦਿੱਤਾ? ਇਹਦੇ ਵਿੱਚ ਪਰਮੇਸ਼ਰ ਵਾਹਿਗੁਰੂ ਜੀ ਦਾ ਵਾਸ ਆ। ਜੇ ਅਸੀਂ ਆਪਣੇ ਸਿਦਕ ਨੂੰ ਨਹੀਂ ਟਿਕਾ ਸਕੇ, ਧਰਮ ਨੂੰ ਨਹੀਂ ਟਿਕਾ ਸਕੇ, ਤਾਂ ਸਰੀਰ ਦਾ ਕੀ ਜਿਹੜਾ ਹੈ ਸਾਧ ਸੰਗਤ ਜੀ ਫਾਇਦਾ ਸਾਨੂੰ ਪ੍ਰਾਪਤ ਹੋਇਆ? ਤ੍ਰਿਣ ਸਮਾਨ ਸਰੀਰ ਨੂੰ ਜਾਣ ਕੇ ਸੀਸ ਨੂੰ ਜਾਣ ਕਰਕੇ ਦੇ ਦਿੱਤਾ ਹੈ। ਹੇ ਮਤੀ ਮੰਦ ਤੈ ਮੂਰਖ, ਇਹ ਕੀ ਕਰ ਦਿੱਤਾ ਹੈ? ਅਜੀਤ ਸਿੰਘ ਨੂੰ ਤਾਣ ਨਾ ਦਿੰਦੇ ਹਨ, ਇਹ ਤੂੰ ਆਪਣਾ ਧਰਮ ਇੰਨੇ ਛੇਤੀ ਗਵਾ ਤਾ। ਚਾਰ ਕੋ ਰਾਜੇ ਦੇ ਬੰਦੇ ਆਏ ਬਾਦਸ਼ਾਹ ਦੇ, ਉਹਨਾਂ ਨੇ ਤੇਰੇ ਤੇ ਗੁੱਸਾ ਕੀਤਾ, ਤੇ ਤੈ ਡਰ ਕਰਕੇ ਕਹਿੰਦੇ ਇੰਨੇ ਛੇਤੀ ਆਪਣਾ ਧਰਮ ਛੱਡ ਦਿੱਤਾ ਹੈ। ਕਹਿੰਦੇ ਹੇ ਮੂੜੇ ਮੂਰਖ, ਤੈ ਮਰ ਕਿਉਂ ਨੀ ਗਿਆ? ਮਾਤਾ ਜੀ ਨੇ ਪਾਲ ਪੋਸ ਕੇ ਵੱਡਾ ਕੀਤਾ, ਮਾਤਾ ਜੀ ਕਹਿੰਦੇ ਜੇ ਆਪਣਾ ਸਿਦਕ ਨਹੀਂ ਸੀ ਰੱਖਣਾ, ਇਹ ਜਿਉਂਦਾ ਕਾਹਦੇ ਲਈ? ਤੂੰ ਕਹਿੰਦੇ ਇੱਥੋਂ ਪਰੇ ਹੋ, ਹੁਣ ਇਸ ਤੋਂ ਚੰਗਾ ਹੁੰਦਾ ਕਿ ਤੂੰ ਜਿਹੜਾ ਆਪਣੇ ਪ੍ਰਾਣ ਛੱਡ ਦਿੰਦਾ, ਆਪਣੇ ਪ੍ਰਾਣ ਤਿਆਗ ਦਿੰਦਾ, ਉਹ ਚੰਗਾ ਹੁੰਦਾ ਹੈ। ਇਹ ਕੂੜੇ ਕਹਿੰਦੇ ਕੂੜਾ ਪੈੜਾ ਕਰਮ ਤੇ ਕਰ ਦਿੱਤਾ ਹੈ, ਕਿਵੇਂ ਕਰ ਦਿੱਤਾ ਦੱਸ ਰਹੇ ਹਨ? ਇਵੇਂ ਮਾਤਾ ਜੀ ਨੇ ਉਹਨੂੰ ਸਮਝਾਉਣ ਦਾ ਯਤਨ ਪਹਿਲੇ ਵੀ ਬੜਾ ਕੀਤਾ ਸੀ ਪਰ ਨਹੀਂ ਮੰਨਿਆ, ਹੁਣ ਵੀ ਸਾਧ ਸੰਗਤ ਜੀ ਸਮਝਾਉਣ ਦਾ ਯਤਨ ਕਰ ਰਹੇ ਨੇ। ਬਹੁਤ ਮਾਤਾ ਜੀ ਨੇ ਉਹਨੂੰ ਜਿਹੜੇ ਨੇ ਪੈੜੇ ਕਈ ਵਾਰੀ ਤਾੜਨਾ ਦੇਣਾ ਵੀ ਜ਼ਰੂਰੀ ਹੈ। ਇੱਕ ਵਾਰੀ ਕੀਤੀ ਸਾਧ ਸੰਗਤ ਜੀ ਗਲਤੀ ਆਉਂਦੀ ਹੈ, ਵਾਰ ਵਾਰ ਕੀਤਾ ਪਾਪ ਬਣ ਜਾਂਦਾ ਹੈ। ਵਾਰ ਵਾਰ ਦੱਸਿਆ ਸੀ ਕਿ ਆਪਣੇ ਆਪ ਨੂੰ ਸਾਂਭ ਲੈ, ਪਰ ਨਹੀਂ ਸਾਂਭ ਸਕਿਆ। ਇੱਕ ਗੱਲ ਸੱਚ ਜਾਣਿਓ, ਸੱਚੇ ਪਾਤਸ਼ਾਹ ਮਹਾਰਾਜ ਜੀ ਇਹ ਬਚਨ ਕਰਦੇ ਨੇ, ਰਾਜ ਮਾਲ ਰੂਪ ਜਾਤ ਜੋਬਨ ਪੰਜ ਠੱਗ, ਇਹ ਜਿੱਤਾ ਜਵਾਨੀ ਦੀ ਅਵਸਥਾ ਹੋਵੇ, ਫਿਰ ਰਾਜ ਪਾਗ ਵੀ ਮਿਲ ਜਾਵੇ, ਧਨ ਵੀ ਹੋਵੇ, ਫਿਰ ਕੋਚੀ ਕੁੱਲ ਵੀ ਮਿਲ ਜਾਵੇ, ਫਿਰ ਬੰਦੇ ਉਹ ਕਿਸੇ ਨੂੰ ਬੰਦਾ ਹੀ ਨਹੀਂ ਜਾਣਦਾ, ਜਿਹੜਾ ਵੀ ਅੱਗੇ ਆਵੇ ਉਹਨੂੰ ਆਪਣੇ ਤੋਂ ਨੀਵਾ ਹੀ ਜਾਣਦਾ, ਉਹਨੂੰ ਲੱਗਦਾ ਕਿ ਮੈਨੂੰ ਸਭ ਕੁਛ ਮਿਲ ਗਿਆ। ਸੋ ਇਹ ਜਿਹੜੇ ਨੇ ਠੱਗ, ਇਹ ਕਹਿੰਦੇ ਇੱਕ ਦਿਨ ਬੰਦੇ ਨੂੰ ਠੱਗ ਲੈਂਦੇ ਨੇ। ਇਸ ਲਈ ਬਹੁਤ ਹੀ ਜਵਾਨੀ ਦਾ, ਜਾਤ ਦਾ, ਉੱਚੇ ਕੁੱਲ ਦਾ, ਰਾਜ ਦਾ, ਧਨ ਦਾ ਕਦੇ ਨਹੀਂ ਅਪਮਾਨ ਕਰਨਾ ਚਾਹੀਦਾ। ਇੱਕ ਦਿਨ ਉਹਨਾਂ ਨੇ ਸਾਰਿਆਂ ਨੇ ਸਾਧ ਤੇ ਰਾਜ ਛੱਡ ਦੇਣਾ। ਬੜਾ ਇਹਨੂੰ ਪਹਿਲਾਂ ਵੀ ਸਮਝਾਇਆ ਸੀ, ਹੁਣ ਵੀ ਸਮਝਾਉਣ ਦਾ ਯਤਨ ਕੀਤਾ, ਪਰ ਹੁਣ ਗੱਲ ਅਗਾਂਹ ਜਿਹੜੀ ਹੈ, ਮਾਤਾ ਜੀ ਕਹਿੰਦੇ ਚਲੇ ਗਈ ਹੈ, ਹੁਣ ਭਾਈ ਤੂੰ ਬਖਸ਼ਣ ਯੋਗ ਨਹੀਂ, ਤੈਂ ਬੜਾ ਇਹ ਭੈੜਾ ਮੰਦਾ ਕਰਮ ਕੀਤਾ ਹੈ, ਤੇਰੇ ਤੇ ਤ੍ਰਿਕਾਰ ਹੈ, ਤੇਰੇ ਜੀਵਨ ਤੇ ਤ੍ਰਿਕਾਰ ਹੈ, ਮਾਤਾ ਜੀ ਕਹਿੰਦੇ ਹਨ। ਮਾਤਾ ਜੀ ਦੇ ਮਨ ਵਿੱਚ ਬੜਾ ਕ੍ਰੋਧ ਲੱਗਿਆ, ਬੜੇ ਦੁਖੀ ਹੋਏ, ਜਿਹਨੂੰ ਪਾਲ ਪੋਸ ਕੇ ਵੱਡਾ ਕੀਤਾ ਉਹਨੇ ਐਸਾ ਕੰਮ ਕੀਤਾ, ਇਸ ਲਈ ਹੁਣ ਦੁਖੀ ਹੋਏ ਹਨ, ਹੁਣ ਲਚਾਰ ਹੋ ਗਏ, ਕੁਛ ਕਰ ਵੀ ਨਹੀਂ ਸਕਦੇ। ਬੜੀ ਤਾੜਨਾ ਦਿੱਤੀ ਉਹਨੂੰ, ਉਹਨੇ ਤਾਂ ਗੱਲ ਕੀ ਮੰਨਣੀ ਸਾਧ ਸੰਗਤ ਜੀ, ਬੜੇ ਦੁਖੀ ਹੋਏ ਹਨ। ਐਸੇ ਕੋ ਕਰਮ ਨੂੰ ਮਾਤਾ ਜੀ ਨਹੀਂ ਸੀ ਸਹਾਰ ਸਕਦੇ, ਐਸਾ ਕੰਮ ਕੀਤਾ ਇਸ ਪਾਲਕ ਪੁੱਤਰ ਨੇ, ਇਹ ਮਾਤਾ ਜੀ ਨਹੀਂ ਵੇਖ ਸਕਦੇ ਸਨ। ਕਹਿਣ ਲੱਗੇ ਕਿ ਮੈਨੂੰ ਬਾਰ ਬਾਰ ਦੱਸੇ ਪਾਤਸ਼ਾਹ ਜੀ ਦੀਆਂ ਗੱਲਾਂ ਚੇਤੇ ਆਉਂਦੀਆਂ, ਉਹਨਾਂ ਨੇ ਪਹਿਲੇ ਹੀ ਕਹਿ ਦਿੱਤਾ ਸੀ ਕਿ ਕਹਿੰਦੇ ਇਹਦੀ ਲੋੜ ਨਹੀਂ, ਪਰ ਫਿਰ ਵੀ ਕਹਿੰਦੇ ਉਦੋਂ ਮੈਂ ਹਟ ਕੀਤਾ ਤੈਨੂੰ ਰੱਖਣਾ ਕੀਤਾ। ਮਹਾਰਾਜ ਜੀ ਨੇ ਪਹਿਲੇ ਹੀ ਰੋਕ ਦਿੱਤਾ ਸੀ ਕਿ ਕਹਿੰਦੇ ਇਸ ਪੁੱਤਰ ਨੂੰ ਨਾ ਪਾਲੋ, ਪਰ ਮੈਂ ਉਦੋਂ ਗੱਲ ਨਹੀਂ ਮੰਨੀ, ਤੇ ਅੱਜ ਮੈਨੂੰ ਬੜਾ ਪਛਤਾਵਾ ਹੈ। ਇਵੇਂ ਕਹਿੰਦੇ ਤੈ ਕੰਮ ਜੋ ਕੀਤਾ ਇਹ ਬਹੁਤ ਹੀ ਭੈੜਾ ਤੇ ਸਾਡੇ ਕੰਨਾਂ ਦੇ ਵਿੱਚ ਚੁੱਭਦਾ ਹੈ, ਹੁਣ ਤੇਰੇ ਨਾਲੋਂ ਕੀ ਬੋਲਣਾ। ਅੱਗੇ ਮਾਤਾ ਜੀ ਇੰਜ ਕਹਿ ਕਹਿ ਕਰਕੇ ਦੁੱਖ ਮਨਾ ਰਹੇ ਹਨ। ਮਾਤਾ ਜੀ ਕਹਿ ਰਹੇ ਹਨ, ਕਹਿੰਦੇ ਤੇਰੇ ਪ੍ਰਾਣ ਕਿਉਂ ਨੀ ਨਿਕਲ ਗਏ, ਬੜਾ ਮੂਰਖ ਹੈ। ਇਹ ਕਹਿ ਦਿੱਤਾ ਅੱਜ ਦੇ ਬਾਅਦ ਤੈਂ ਆਪਣਾ ਮੂੰਹ ਨੀ ਮੈਨੂੰ ਵਿਖਾਉਣਾ, ਤੇ ਨਾਲੇ ਕਹਿ ਦਿੱਤਾ ਕਿਸੇ ਨੇ ਇਹਨੂੰ ਨਾਲ ਇਹਦੇ ਮੂੰਹਣੀ ਹੁਣ ਲਾਉਣਾ, ਇਹਦਾ ਅਸੀਂ ਮੁੱਖਣੀ ਵੇਖਣਾ ਹੈ। ਤੂੰ ਹੁਣ ਮੈਥੋਂ ਦੂਰ ਜਾਣਾ ਕਰ, ਹੁਣ ਨੇੜੇ ਨਹੀਂ ਆਉਣਾ ਕਦੇ ਵੀ, ਨਾ ਤਾਂ ਮੈਂ ਤੇਰੇ ਨਾਲ ਰਹਿਣਾ, ਨਾ ਤਾਂ ਤੂੰ ਹੁਣ ਸਾਡਾ ਪੁੱਤ ਹੈ, ਨਾ ਤਾਂ ਅਸੀਂ ਜਿਹੜੇ ਹੈ ਤੇਰੇ ਹੁਣ ਮਾਤਾ ਜੀ ਹਾਂ, ਤੈਨੂੰ ਅੱਜ ਤੋਂ ਛੱਡ ਦਿੱਤਾ, ਸਾਨੂੰ ਮੂੰਹ ਨਾ ਦਿਖਾਉਣਾ ਕਰ। ਮੈਂ ਅੱਜ ਦੇ ਬਾਅਦ ਕਦੇ ਨੀ ਤੈਨੂੰ ਵੇਖਾਂਗੀ, ਬਚਨ ਕੀਤੇ ਹਨ।
1: ਧਾਰਨ ਕਰਿਓ ਤਾਂ ਕਸ਼ਟ ਸਹਾਰੋ।
0: ਮੈਂ ਬਹੁਤ ਕਹਿੰਦੇ ਮਨ ਵਿੱਚ ਕਸ਼ਟ ਸਹਾਰਿਆ, ਹੁਣ ਤੈਂ ਜੋ ਕੰਮ ਕੀਤਾ ਮਨ ਨੂੰ ਬੜਾ ਜਿਹੜਾ ਕਸ਼ਟ ਮਿਲਿਆ, ਸੱਟ ਲੱਗੀ ਹੈ ਮਨ ਦੇ ਵਿੱਚ, ਇਸ ਲਈ ਤੈਥੋਂ ਹੁਣ ਅਸੀਂ ਜਿਹੜਾ ਉਹਲੇ ਹੋ ਜਾਣਾ, ਤੇਰੇ ਕੋਲ ਨਹੀਂ ਰਹਿਣਾ, ਨਾ ਤਾਂ ਤੈਨੂੰ ਮੂੰਹ ਵਿਖਾਉਣਾ, ਨਾ ਤਾਂ ਵੇਖਣਾ ਹੈ। ਉਹੀ ਗੱਲਾਂ ਚੇਤੇ ਕਰਦੇ ਹਨ ਮਾਤਾ ਸੁੰਦਰ ਕੌਰ ਜੀ, ਕਹਿੰਦੇ ਮੈਨੂੰ ਪ੍ਰਭੂ ਨੇ, ਧੰਨ ਦਸ਼ਮੇਸ਼ ਪਿਤਾ ਗੁਰੂ ਸਾਹਿਬ ਜੀ ਨੇ ਬੜਾ ਰੋਕਿਆ ਸੀ, ਕਹਿ ਦਿੱਤਾ ਸੀ ਤੇਰੇ ਬਾਰੇ, ਫਿਰ ਵੀ ਮੈਂ ਉਹਨਾਂ ਦੀ ਗੱਲ ਨਹੀਂ ਮੰਨੀ ਹੈ। ਤੈਨੂੰ ਪਾਲ ਕੇ ਵੱਡਾ ਕੀਤਾ ਤੇ ਤੈਨੇ ਸਾਨੂੰ ਦੁੱਖ ਹੀ ਦਿੱਤਾ ਹੈ, ਤੈਨੂੰ ਵੱਡਾ ਕੀਤਾ, ਤੈਨੂੰ ਸੋਝੀ ਦਿੱਤੀ ਹੈ ਤੇ ਤੈਂ ਸਾਨੂੰ ਦੁੱਖ ਹੀ ਦਿੱਤੇ ਹਨ।
1: ਲੱਜਤ ਹੋਏ ਨੀਚ ਕਰ ਗਰੀਬਾ,
0: ਇੰਜ ਬੜਾ ਜਿਹੜਾ ਸ਼ਰਮਸਾਰ ਹੋਇਆ ਮਾਤਾ ਜੀ ਦੇ ਅੱਗੇ, ਹੁਣ ਨੀਵੀਂ ਪਾ ਲਈ ਹੈ, ਹੁਣ ਮੁੱਖਣੀ ਜਿਹੜਾ ਆਪਣਾ ਉੱਥੇ ਕਰਦਾ ਹੈ, ਨੀਵੀਂ ਪਾ ਕਰਕੇ ਖਲੋਤਾ ਹੈ।
1: ਅਜੀਤ ਸਿੰਘ ਸਨਮੁਖ ਥੀਵਾ,
0: ਹੁਣ ਸਨਮੁਖ ਮਾਤਾ ਜੀ ਦੇ ਹੋ ਨਹੀਂ ਸਕਦਾ, ਕੀ ਮੂੰਹ ਲੈ ਕੇ ਜਾਏਗਾ, ਇਵੇਂ ਉਹਨੇ ਆਪਣੀ ਹੀ ਆਪਣੇ ਹੱਥਾਂ ਹੀ ਬੇਅਦਬੀ ਕਰ ਦਿੱਤੀ ਹੈ, ਤੇ ਇਸ ਲਈ ਬੜਾ ਬੇਸ਼ਰਮੀ ਦੇ ਨਾਲ ਸਾਧ ਸੰਗਤ ਜੀ ਉੱਥੋਂ ਚਲਾ ਗਿਆ ਹੈ।
1: ਕਰਮ ਕਰਿਓ ਪਛਤਾਵਾ,
0: ਇਹ ਕੁਕਰਮ ਜਿਹੜਾ ਕੀਤਾ ਇਹਦਾ ਪਛਤਾਵਾ ਜ਼ਰੂਰ ਹੋਵੇਗਾ, ਮਾਤਾ ਜੀ ਕਹਿ ਰਹੇ ਹਨ।
1: ਕਲੇਸ਼ ਅਧਿਕ ਅਧਿਕਾਵਾ,
0: ਇੰਜ ਕਹਿੰਦੇ ਤੇਰੇ ਨਾਲ ਹੁਣ ਬੜਾ ਕਲੇਸ਼ ਹੋਏਗਾ, ਅੱਗੇ ਤੈਂ ਵੀ ਨਹੀਂ ਰਹਿਣਾ, ਮਾਤਾ ਜੀ ਦੇ ਮੁਖ ਤੋਂ ਬਚਨ ਆ ਗਏ ਹਨ।
1: ਵਿਦਾਵੇ ਕੀ ਕਰ ਦੀ ਨਾ,
0: ਮਾਤਾ ਜੀ ਨੇ ਵਿਦਾਵਾ ਲਿਖ ਕੇ ਦੇ ਦਿੱਤਾ, ਹੁਕਮਨਾਮਾ ਜਾਰੀ ਕਰਵਾ ਦਿੱਤਾ ਹੈ।
1: ਤਿਆਗ ਮੈਂ ਕੀ ਨਾ,
0: ਇਹ ਜਿਹੜਾ ਪਾਲਕ ਪੁੱਤਰ ਜਿਹਦਾ ਨਾਂ ਅਜੀਤ ਸਿੰਘ ਰੱਖਿਆ, ਇਹ ਪਾਲਕ ਪੁੱਤਰ ਨੂੰ ਅੱਜ ਤੋਂ ਅਸੀਂ ਛੱਡ ਦਿੱਤਾ ਹੈ, ਮਾਤਾ ਜੀ ਨੇ ਹੁਕਮਨਾਮਾ ਲਿਖ ਦਿੱਤਾ ਹੈ।
1: ਨਹੀਂ ਪੁੱਤਰ ਇਹ ਮੈਂ ਨਹੀਂ ਮਾਈ,
0: ਅੱਗੇ ਇਹ ਵੀ ਲਿਖ ਦਿੱਤਾ ਕਿ ਅੱਜ ਤੋਂ ਇਹ ਸਾਡਾ ਪੁੱਤਰ ਨਹੀਂ ਤੇ ਅਸੀਂ ਇਹਦੀ ਮਾਂ ਨਹੀਂ, ਇਹ ਸਾਡੇ ਤੋਂ ਹੁਣ ਦੂਰ ਰਹੇਗਾ, ਅਸੀਂ ਇਹਨੂੰ ਮੂੰਹ ਨਹੀਂ ਲਾਵਾਂਗੇ, ਇਹ ਬਚਨ ਕੀਤੇ ਹਨ। ਇਹ ਬਚਨ ਕੀਤੇ ਸਾਰੇ ਨਗਰ ਦੇ ਵਿੱਚ, ਇਹ ਬਚਨ ਜਿਹੜੇ ਨੇ ਮਾਤਾ ਜੀ ਦੇ ਗਏ ਹਨ, ਹੁਕਮਨਾਮੇ ਮਾਤਾ ਜੀ ਨੇ ਜਾਰੀ ਕਰਵਾ ਦਿੱਤੇ ਕਿ ਅੱਜ ਤੋਂ ਬਾਅਦ ਕੋਈ ਵੀ ਗੁਰੂ ਕਾ ਸਿੱਖ ਪਿਆਰਾ ਇਸ ਅਜੀਤ ਸਿੰਘ ਪਾਲਕ ਪੁੱਤਰ ਨੂੰ ਜਿਹੜਾ ਹੈ ਉਹ ਆਪਣੇ ਮੁੱਖਣਾ ਲਾਵੇ, ਅਸੀਂ ਵੀ ਇਹਨੂੰ ਛੱਡ ਦਿੱਤਾ ਹੈ। ਸੋ ਇਵੇਂ ਮਾਤਾ ਜੀ ਨੇ ਸਾਧ ਸੰਗਤ ਜੀ ਉਹਨੇ ਜਿਹੜੇ ਕੰਮ ਕੀਤੇ ਹਨ ਉਹਦਾ ਮਾਤਾ ਜੀ ਨੇ ਤਿਰਸਕਾਰ ਕੀਤਾ, ਉਹਨਾਂ ਨੂੰ ਛੱਡ ਦਿੱਤਾ ਹੈ, ਕਾਰਨ ਉਹਨੇ ਐਸੇ ਕੰਮ ਕਮਾਏ ਹਨ, ਆਪਣਾ ਧਰਮ ਛੱਡ ਦਿੱਤਾ, ਐਸਾ ਜਿਹੜਾ ਉਹ ਤਾਂ ਸਿੱਖ ਬਣਨਾ ਤਾਂ ਦੂਰ ਦੀ ਗੱਲ ਹੈ, ਉਹ ਗੁਰੂ ਕੇ ਘਰ ਵਿੱਚ ਰਹਿਣ ਜੋਗਾ ਵੀ ਨਹੀਂ ਜਿਹੜਾ ਆਪਣਾ ਸਿਦਕ ਛੱਡ ਦੇਵੇ। ਸੋ ਇਸ ਲਈ ਮਾਤਾ ਜੀ ਨੇ ਉਹਨੂੰ ਵਿਦਾਵਾ ਦੇ ਦਿੱਤਾ, ਸੱਚ ਜਾਣਿਓ ਅੱਜ ਵੀ ਆਪ ਜੀ ਸਾਰੇ ਹਜ਼ੂਰ ਸਾਹਿਬ ਜੀ ਦੇ ਧਰਤੀ ਦੇ ਦਰਸ਼ਨ ਦੀਦਾਰੇ ਕਰ ਰਹੇ ਹੋ, ਹਜ਼ੂਰ ਸਾਹਿਬ ਦੇ ਵਿੱਚ ਭਾਵੇਂ ਸਿੱਖਾਂ ਦੀ ਆਬਾਦੀ ਜਿਹੜੀ ਹੈ ਨਾ ਉਹ ਕਿੰਨੀ ਕੁ ਹੋਵੇਗੀ, 20-25 ਹਜ਼ਾਰ ਦੇ ਲਾਗੇ, ਅੱਜ ਤੱਕ ਤਾਂ ਕੋਈ ਐਸੀ ਗੱਲ ਤਾਂ ਸਾਡੇ ਦੇਖਣ ਵਿੱਚ ਤਾਂ ਆਈ ਨਹੀਂ, ਜੇ ਆਉਂਦੀ ਵੀ ਹੈ ਤਾਂ ਉਹਨੂੰ ਕੋਈ ਮੁੱਖ ਨਹੀਂ ਲਾਉਂਦਾ, ਜਿਹੜਾ ਵੀ ਕੇਸਾਂ ਦੀ ਬੇਦ ਵੀ ਕਰ ਦਿੰਦਾ, ਪਹਿਲਾਂ ਤਾਂ ਕਦੇ ਵੇਖਿਆ ਹੀ ਨਹੀਂ ਕਿ ਕਿਸੇ ਜਵਾਕ ਨੇ, ਕਿਸੇ ਬੱਚੇ ਨੇ ਜਾਂ ਕੋਈ ਜਵਾਨ ਕੋਈ ਬਿਰਧ ਕਿਸੇ ਨੇ ਕੇਸਾਂ ਦੀ ਬੇਦ ਵੀ ਕੀਤੀ ਹੋਵੇਗੀ, ਜੇ ਕਰ ਵੀ ਦਿੰਦਾ ਤਾਂ ਉਹਨੂੰ ਕੋਈ ਫਿਰ ਮੂੰਹ ਨਹੀਂ ਲਾਉਂਦਾ, ਪਹਿਲੇ ਤਾਂ ਗੱਲ ਹੋਇਆ ਹੀ ਨਹੀਂ। ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੀ ਚੜ੍ਹਦੀ ਕਲਾ ਹੈ, ਗੁਰੂ ਸਾਹਿਬ ਜੀ ਨੇ ਜਿਹੜਾ ਹੈ ਉਹ ਕਿਰਪਾ ਕੀਤੀ ਹੈ, ਮਹਾਰਾਜ ਜੀ ਨੇ ਬੱਚਾ ਰੱਖਿਆ, ਅੱਗੇ ਵੀ ਸੱਚੇ ਪਾਤਸ਼ਾਹ ਮਹਾਰਾਜ ਜੀ ਇੰਝ ਹੀ ਜਿਹੜਾ ਹੈ ਉਹ ਬੱਚਾ ਰੱਖਣਗੇ, ਚੜ੍ਹਦੀ ਕਲਾ ਦੇ ਵਿੱਚ ਰੱਖਣਗੇ, ਸਿੱਖੀ ਬਖਸ਼ਣਗੇ, ਕੇਸਾਂ ਨਾਲ ਸਵਾਸਾਂ ਨਾਲ ਸਿੱਖੀ ਨਿਭ ਜਾਵੇ, ਇਹੀ ਹਰ ਇੱਕ ਸਿੱਖ ਨੂੰ ਅਰਦਾਸ ਕਰਨੀ ਚਾਹੀਦੀ ਹੈ, ਨਹੀਂ ਤਾਂ ਲੋਕ ਪ੍ਰਲੋਕ ਜਿਹੜਾ ਹੈ ਉਹ ਆਪਣਾ ਗਵਾ ਲੈਂਦਾ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਬੜਾ ਰੋਕਿਆ, ਮਾਤਾ ਜੀ ਨੇ ਇਹਨੂੰ ਰੱਖਿਆ ਹੈ। ਇਤਿਹਾਸ ਦੇ ਵਿੱਚ ਇੱਕ ਔਰ ਜ਼ਿਕਰ ਮਿਲਦਾ ਹੈ, ਦੂਜੀ ਗੱਲ ਇਹ ਪ੍ਰਚਲਿਤ ਹੈ ਕਿ ਅਜੀਤ ਸਿੰਘ ਨੇ ਸਾਧ ਸੰਗਤ ਜੀ ਉੱਥੇ ਜਿਹੜੇ ਨੇ ਫਿਰ ਕੇਸ ਆਪਣੇ ਜਿਹੜੇ ਨੇ ਆਪਣੇ ਹੱਥੀਂ ਨਹੀਂ ਸੀ ਕਤਲ ਕਰਵਾਏ, ਇਹ ਕੀ ਹੋਇਆ ਇਹਨੂੰ ਜਬਰਨ ਜਿਹੜਾ ਹੈ ਫੜ ਕਰਕੇ ਕੇਸਾਂ ਦੀ ਬੇਦਬੀ ਇਹਦੀ ਕੀਤੀ ਗਈ, ਫਿਰ ਇਹਨੂੰ ਜਿਹੜਾ ਹੈ ਜਾਮਾ ਮਸਜਿਦ ਦੇ ਸਾਹਮਣੇ ਉਹ ਜਿਹੜਾ ਹੈ ਹਾਥੀ ਦੇ ਥੱਲੇ ਇਹਨੂੰ ਉਹਦੇ ਲੱਤਾਂ ਦੇ ਥੱਲੇ ਇਹਨੂੰ ਜਿਹੜਾ ਹੈ ਰੱਖ ਕੇ ਸ਼ਹੀਦ ਕਰਵਾ ਦਿੱਤਾ ਗਿਆ, ਇਹਦੇ ਸਰੀਰ ਨੂੰ ਜਿਹੜਾ ਹੈ ਹਾਥੀ ਦੇ ਲੱਤ ਦੇ ਥੱਲੇ ਪੈਰ ਦੇ ਥੱਲੇ ਜਿਹੜਾ ਉਹ ਕੁਚਲ ਦਿੱਤਾ ਗਿਆ, ਇਹ ਸਜ਼ਾ ਦਿੱਤੀ ਗਈ ਸੀ ਅਜੀਤ ਸਿੰਘ ਨੂੰ। ਸੋ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਹੁਣ ਜਿਵੇਂ ਦੱਸ ਰਹੇ ਹਨ, ਕਵੀ ਜੀ ਜਿਵੇਂ ਦੱਸ ਰਹਿਣ, ਆਓ ਸਰਵਣ ਕਰੀਏ।
1: ਮਾਤ ਸੁੰਦਰੀ ਬਹੁ ਦੁਖੀ ਥੇ ਨਾ ਸਦਨ
0: ਮਝਾਰ। ਇਹ ਸਭ ਕੁਛ ਵੇਖ ਕਰਕੇ ਨਾ ਇਹ ਅਜੀਤ ਸਿੰਘ ਦੀ ਕਰਤੂਤ ਮਾਤਾ ਸੁੰਦਰ ਕੌਰ ਜੀ ਬੜੇ ਦੁਖੀ ਹੋ ਗਏ। ਹੁਣ ਜੀਣੀ ਲੱਗਦਾ ਦਿੱਲੀ ਵਿੱਚ ਰਹਿਣ ਦਾ, ਘਰ ਵਿੱਚ ਰਹਿਣ ਦਾ ਜੀਣੀ ਕਰਦਾ ਹੈ।
1: ਬਸੋ ਨਾ ਦਿੱਲੀ ਪੁਰ ਵਿਖੇ, ਨਿਸ਼ਚੈ ਕਰਿਓ ਵਿਚਾਰ।
0: ਆਪਣੇ ਮਨ ਵਿੱਚ ਇਹ ਵਿਚਾਰ ਕੀਤਾ ਕਿ ਹੁਣ ਅਸੀਂ ਕਦੇ ਵੀ ਇਸ ਨਗਰ ਵਿੱਚ ਨਹੀਂ ਰਹਾਂਗੇ, ਨਾ ਤਾਂ ਘਰ ਵਿੱਚ ਰਹਾਂਗੇ। ਆਪਣੇ ਮਨ ਵਿੱਚ ਨਿਸ਼ਚੈ ਨਿਰਣਾ ਕੀਤਾ ਹੈ।
1: ਆਪਣੇ
0: ਨਾਲ ਦਾਸੀਆਂ ਨੂੰ, ਗੋਲੀਆਂ ਨੂੰ ਲੈ ਕੇ, ਨਾਲ ਕੁਛ ਸਿੱਖਾਂ ਨੂੰ ਲੈ ਕਰਕੇ,
1: ਸੇਵਕ ਸੰਗ ਲੀਨ,
0: ਤੇ ਕਈ ਸੇਵਕਾਂ ਨੂੰ ਆਪਣੇ ਨਾਲ ਲੈ ਕਰਕੇ, ਮਾਤਾ ਜੀ ਜਿਹੜੇ ਹਨ
1: ਸਦਨ ਆਪਣੋ ਚਲ ਆਈ,
0: ਘਰ ਛੱਡ ਕਰਕੇ, ਦਿੱਲੀ ਦੀ ਜਿਹੜੀ ਹਵੇਲੀ ਸੀ ਉਹਨੂੰ ਛੱਡ ਕਰਕੇ,
1: ਜਹਾਂ ਬਸੈ ਸੰਗਤ ਸਮਦਾਈ।
0: ਮਾਤਾ ਜੀ ਅੱਗੇ ਜਾਣ ਦੀ ਤਿਆਰੀ ਕਰਨ ਲੱਗੇ, ਜਿੱਧਰ ਸੰਗਤਾਂ ਮਾਤਾ ਜੀ ਦੀ ਉਡੀਕ ਵਿੱਚ ਸਨ, ਜਿੱਥੇ ਗੁਰੂ ਕੀ ਸੰਗਤ ਹੈ ਉੱਥੇ ਜਾਣ ਦਾ ਮਾਤਾ ਜੀ ਨੇ ਮਨ ਬਣਾਇਆ ਹੈ। ਤੇ ਅੱਖਾਂ ਦੇ ਵਿੱਚ ਨਾਲੇ ਬੜੇ ਹੰਝੂ ਵੀ ਮਾਤਾ ਜੀ ਕੇਰ ਰਹੇ ਹਨ, ਹੰਝੂ ਆ ਰਹੇ ਨੇ ਅੱਖਾਂ ਵਿੱਚੋਂ। ਸਾਧ ਸੰਗਤ ਜੀ, ਹੰਝੂਆਂ ਦੀ ਧਾਰਾ ਲੱਗੀ ਹੋਈ ਹੈ।
1: ਸਿਮਰਤ ਭਈ ਅਧੀਰ,
0: ਆਪਣੇ ਪਤੀ ਗੁਰਦੇਵ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਚਿੱਤ ਵਿੱਚ ਸਿਮਰਨ ਕਰ ਰਹੇ ਨੇ। ਤੀਰਜ ਜਿਹੜਾ ਮਾਤਾ ਜੀ ਨੇ ਗਵਾ ਲਿਆ, ਆ ਤੀਰਜਤਾ ਦੇ ਨਾਲ ਆਪਣੇ ਪਤੀ ਨੂੰ ਚੇਤੇ ਕਰ ਰਹੇ ਨੇ, ਤਨ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਚੇਤੇ ਕਰ ਰਹੇ ਹਨ।
1: ਇਕੱਠੇ ਕਰਵਾਇਓ,
0: ਤੇ ਕਈ ਸਿੱਖਾਂ ਨੂੰ ਇਕੱਠੇ ਕਰਵਾ ਕੇ, ਕਈ ਸਿੱਖਾਂ ਦਾ ਇਕੱਠ ਕਰਕੇ,
1: ਆਪਣ ਮਨੋਰਥ ਸਭਨ ਬਤਾਇਓ,
0: ਦਿੱਲੀ ਦੇ ਵਿੱਚ ਜਿੰਨੇ ਸਿੱਖ ਸਨ ਉਹਨਾਂ ਨੂੰ ਸੱਦ ਕਰਕੇ ਉਹਨਾਂ ਦੇ ਤਾਈ ਆਪਣਾ ਮਨੋਰਥ ਮਾਤਾ ਜੀ ਨੇ ਦੱਸਿਆ ਹੈ। ਕਹਿੰਦੇ ਇੱਕ ਸਿਆਂਦਨ, ਇੱਕ ਰਥ ਲੈ ਕਰਕੇ, ਇੱਕ ਗੱਡਾ ਜਾ ਲੈ ਕਰਕੇ ਮੈਨੂੰ ਦੇਣਾ ਕਰੋ। ਹੁਣ ਮੈਂ ਇਸ ਨਗਰ ਦੇ ਵਿੱਚ ਨਹੀਂ ਰਹਿਣਾ। ਇਹ ਨਗਰ ਜਿਹੜਾ ਹੈ ਇਹਦੇ ਵਿੱਚ ਸਾਨੂੰ ਬਹੁਤ ਹੁਣ ਦੁੱਖ ਲੱਗਿਆ, ਸਾਡਾ ਜੀ ਨਹੀਂ ਕਰਦਾ ਇੱਧਰ ਰਹਿਣ ਦਾ, ਅਸੀਂ ਇੱਧਰੋਂ ਚਲੇ ਜਾਣਾ ਹੈ। ਹੁਣ ਇੱਥੇ ਰਹਿ ਕਰਕੇ ਇਹ ਹੱਟੀ ਸਿੰਘ ਨੇ ਐਸਾ ਕੰਮ ਕੀਤਾ, ਇਹ ਸਾਡੇ ਅੱਖਾਂ ਦੇ ਸਾਹਮਣੇ ਵਾਰ ਵਾਰ ਆਏਗਾ, ਤੇ ਇੱਥੇ ਤੁਰਕਣ ਜਿਹੜੇ ਨੇ, ਤੁਰਕੜੇ ਵੀ ਬੜੇ ਮੂੜ ਮੂਰਖ ਹਨ, ਉਹਨਾਂ ਦਾ ਵੀ ਕੋਈ ਭਰੋਸਾ ਨਹੀਂ ਕਦੋਂ ਉਹ ਬਦਲ ਜਾਣ। ਸੋ ਇਸ ਲਈ ਸਾਡਾ ਜੀ ਨਹੀਂ ਕਰਦਾ ਇੱਥੇ ਰਹਿਣ ਨੂੰ।
1: ਸੰਕਟ ਮੋਹ ਗੂੜ,
0: ਇੱਥੇ ਬੜੇ ਸੰਕਟ ਦਿੱਤੇ ਹਨ, ਇੱਕ ਤਾਂ ਅਜੀਤ ਸਿੰਘ ਨੇ ਦਿੱਤੇ ਪਾਲਕ ਪੁੱਤਰ ਨੇ, ਤੇ ਦੂਜੇ ਇਹਨਾਂ ਤੁਰਕੜਿਆਂ ਨੇ, ਇਹਨਾਂ ਨੇ ਬੜਾ ਕਸ਼ਟ ਦਿੱਤਾ ਹੈ। ਹੁਣ ਇੱਥੇ ਰਹਿ ਕਰਕੇ ਅਸੀਂ ਇਹਨਾਂ ਨੂੰ ਵੇਖ ਨਹੀਂ ਸਕਦੇ ਹਾਂ।
1: ਅਜੀਤ ਸਿੰਘ,
0: ਅਸੀਂ ਪ੍ਰਣ ਕੀਤਾ, ਮਾਤਾ ਜੀ ਸੰਗਤਾਂ ਨੂੰ ਦੱਸ ਰਹੇ ਨੇ, ਅਸੀਂ ਅੱਜ ਤੋਂ ਇਹ ਪ੍ਰਣ ਕੀਤਾ ਹੈ ਕਿ ਇਸ ਪਾਲਕ ਪੁੱਤਰ ਦਾ ਅਸੀਂ ਮੁੱਖ ਨਹੀਂ ਵੇਖਾਂਗੇ, ਇਹਨੂੰ ਛੱਡ ਦਿੱਤਾ ਹੈ, ਨਾ ਤਾਂ ਇਹਨੂੰ ਅਸਾਣੇ ਆਪਣਾ ਦਰਸ਼ਨ ਦੇਣਾ, ਨਾ ਤਾਂ ਇਹਦਾ ਅਸੀਂ ਮੁੱਖ ਵੇਖਣਾ, ਇਹਨੂੰ ਛੱਡ ਦਿੱਤਾ ਹੈ। ਅਸੀਂ ਕੋਈ ਦੂਜੇ ਥਾਂ, ਕੋਈ ਨਗਰ ਜਿਹੜਾ ਹੈ ਚੰਗਾ ਜਿਹਾ ਲੱਭ ਕਰਕੇ ਉੱਥੇ ਰਹਾਂਗੇ। ਹਾਂ, ਜਿੰਨੀ ਕੁ ਮੇਰੀ ਆਰਬਲਾ ਸ਼ੇਸ਼ ਹੈ ਨਾ, ਜਿੰਨਾ ਕੁ ਗੁਰੂ ਸਾਹਿਬ ਜੀ ਨੇ ਜੀਵਨ ਦਿੱਤਾ ਹੈ, ਸਵਾਸ ਦਿੱਤੇ ਹਨ, ਓਨੇ ਕੁ ਸਵਾਸ, ਓਨੇ ਕੁ ਜੀਵਨ ਅਸੀਂ ਕਿਧਰੇ ਔਰ ਰਹਿ ਕਰਕੇ ਬਤੀਤ ਕਰਾਂਗੇ। ਸਾਰੇ ਸਿੱਖਾਂ ਨੇ ਮਾਤਾ ਜੀ ਦੇ ਬਚਨ ਸੁਣ ਕਰਕੇ ਮਾਤਾ ਜੀ ਨੂੰ ਬੇਨਤੀ ਕੀਤੀ ਹੈ। ਹੇ ਮਾਤਾ ਜੀ, ਕਹਿੰਦੇ ਆਪ ਜੀ ਸੰਗਤ ਤੇ ਬੜੇ ਕਹਿੰਦੇ ਗੁੱਸਾ ਮਨਾ ਰਹੇ ਹੋ, ਜਾਂ ਤੁਹਾਡੇ ਮਨ ਵਿੱਚ ਸੰਗਤ ਦੇ ਪ੍ਰਤੀ ਕੋਈ ਕੋਪ ਹੈ, ਕੋਈ ਗੁੱਸਾ ਹੈ, ਤਾਂ ਆਪ ਜੀ ਦੱਸਣਾ ਕਰੋ।
1: ਭਈ ਅਵਗਿਆ ਦੇਹ ਬਤਾਏ,
0: ਕੀ ਸਾਡੇ ਤੋਂ ਕੋਈ ਭੁੱਲ ਹੋਈ ਹੈ। ਸੰਗਤਾਂ ਕਹਿਣ ਲੱਗੀਆਂ ਦਿੱਲੀ ਦੀਆਂ ਮਾਤਾ ਜੀ ਨੂੰ ਕਿ ਮਾਤਾ ਜੀ ਕੋਈ ਸਾਡੇ ਤੋਂ ਭੁੱਲ ਤਾਂ ਨਹੀਂ ਹੋਈ, ਲੱਗਦਾ ਜਾਪਦਾ ਕਿ ਆਪ ਜੀ ਸਾਡੇ ਤੋਂ ਗੁੱਸੇ ਵਿੱਚ ਹੋ। ਸੰਗਤਾਂ ਨੇ ਬੇਨਤੀ ਕੀਤੀ ਕੋਈ ਐਸੀ ਅਵਗਿਆ ਹੋਈ ਤਾਂ ਆਪ ਜੀ ਦੱਸਣਾ ਕਰੋ। ਅਸੀਂ ਆਪਣੀ ਗਲਤੀ ਜਿਹੜੀ ਹੈ ਉਹ ਬਖਸ਼ਾਵਾਂਗੇ, ਭੁੱਲ ਜਿਹੜੀ ਸਾਡੇ ਤੋਂ ਹੋਈ ਹੈ ਉਹਦੀ ਅਸੀਂ ਆਪ ਜੀ ਕੋਲੋਂ ਮਾਫ਼ੀ ਮੰਗਾਂਗੇ, ਆਪ ਜੀ ਕੋਲੋਂ ਪੁੱਲ ਬਖਸ਼ਾਵਾਂਗੇ, ਜਾਂ ਜਿਹੜੇ ਬੰਦਿਆਂ ਤੋਂ ਹੋਈ ਹੈ ਉਹਨਾਂ ਬੰਦਿਆਂ ਨੂੰ ਆਪ ਜੀ ਅੱਗੇ ਲੈ ਕਰਕੇ ਆਵਾਂਗੇ। ਕਹਿੰਦੇ ਇੰਝ ਗੁੱਸਾ ਕਰਕੇ ਦਿੱਲੀ ਛੱਡਣਾ ਚੰਗੀ ਗੱਲ ਨਹੀਂ ਹੈ, ਆਪ ਜੀ ਕਾਤੋ ਦਿੱਲੀ ਛੱਡਣਾ ਚਾਹੁੰਦੇ ਹੋ? ਕਾਤੋ ਤੁਹਾਡਾ ਮਨ ਦੂਜੇ ਨਗਰ ਵਿੱਚ ਜਾਣ ਦੀ ਗੱਲ ਕਰਦਾ ਹੈ? ਕੀ ਗੱਲ ਹੋਈ ਹੈ?
1: ਸਤਿਗੁਰ ਕੀ ਆਗਿਆ ਤੁਮ ਤਾਈ।
0: ਜੀ ਹਾਂ, ਆਪ ਜੀ ਨੂੰ ਤਾਂ ਵੱਡੇ ਸਤਿਗੁਰਾਂ ਦੀ ਆਗਿਆ ਹੋਈ ਹੈ ਕਿ ਆਪ ਜੀ ਨੇ ਆਪਣਾ ਜੀਵਨ ਦਿੱਲੀ ਵਿੱਚ ਰਹਿ ਕੇ ਬਤੀਤ ਕਰਨਾ, ਸੰਗਤਾਂ ਦੀ ਸਾਂਭ ਕਰਨੀ, ਦਿੱਲੀ ਦੀਆਂ ਜਿੰਨੀਆਂ ਵੀ ਸੰਗਤਾਂ ਹੈ ਉਹਨਾਂ ਦੀ ਸੇਵਾ ਪ੍ਰਵਾਨ ਕਰਨੀ ਹੈ। ਆਪ ਜੀ ਨੂੰ ਇਹ ਹੁਕਮ ਹੋਇਆ ਹੈ। ਆਪ ਜੀ ਇਸੀ ਨਗਰ ਦੇ ਵਿੱਚ ਰਹਿਣਾ ਕਰੋ, ਅਸੀਂ ਚੰਗੇ ਤਰੀਕੇ ਨਾਲ ਸਾਂਭ ਕਰਾਂਗੇ, ਆਪ ਜੀ ਦੀ ਸੇਵਾ ਕਰਾਂਗੇ, ਆਪ ਜੀ ਜੋ ਬਚਨ ਆਖੋਗੇ ਬਚਨ ਮੰਨਾਂਗੇ, ਸਾਡਾ ਨਗਰ ਛੱਡ ਕੇ ਨਾ ਜਾਓ। ਉਹ ਨਗਰ ਨਿਵਾਸੀ ਸੰਗਤਾਂ ਆ ਕਰਕੇ ਦਿੱਲੀ ਦੀਆਂ ਮਾਤਾ ਜੀ ਨੂੰ ਬੇਨਤੀਆਂ ਕਰ ਰਹੀਆਂ ਹਨ। ਸੰਗਤਾਂ ਤੋਂ ਕਹਿੰਦੇ ਕੋਈ ਭੁੱਲ ਨਹੀਂ ਹੋਈ, ਤੁਹਾਡਾ ਹੀ ਜਿਹੜਾ ਪਾਲਕ ਪੁੱਤਰ ਹੈ ਉਸ ਤੋਂ ਅਵਗਿਆ ਹੋਈ ਹੈ, ਉਹਨੇ ਆਪ ਜੀ ਦੇ ਬਚਨ ਨਹੀਂ ਮੰਨੇ ਹਨ। ਹੁਣ ਕਹਿੰਦੇ ਤੁਸੀਂ ਉਹਨੂੰ ਤਾਂ ਛੱਡਣਾ ਠੀਕ ਸੀ, ਸਾਨੂੰ ਛੱਡ ਕਰਕੇ ਕਿੱਧਰ ਜਾ ਰਹੇ ਹੋ? ਕੋਈ ਆਪ ਜੀ ਦਾ ਕੰਮ ਜਿਹੜਾ ਹੈ ਜੇ ਪੂਰਾ ਨਾ ਹੋਇਆ ਹੋਵੇ, ਤੁਹਾਡਾ ਬਚਨ ਪੂਰਾ ਨਾ ਹੋਇਆ ਹੋਵੇ, ਉਹ ਸਾਨੂੰ ਦੱਸਣਾ ਕਰੋ, ਅਸੀਂ ਮਾਤਾ ਜੀ ਆਪ ਜੀ ਦਾ ਬਚਨ ਪੂਰਾ ਕਰਾਂਗੇ। ਕੋਈ ਕੰਮ ਆਪ ਜੀ ਦਾ ਸਵਾਰਨ ਵਾਲਾ ਉਹ ਅਸੀਂ ਕਰ ਦਿਆਂਗੇ। ਜੋ ਵੀ ਵਿਘਨ ਕੋਈ ਆਇਆ ਚੱਲ ਕਰਕੇ, ਕੋਈ ਕਸ਼ਟ ਕੋਈ ਵਿਘਨ ਹੈ ਤਾਂ ਉਹ ਵਿਘਨ ਨੂੰ ਅਸੀਂ ਦੂਰ ਕਰਾਂਗੇ, ਦੱਸਣਾ ਕਰੋ।
1: ਦੋਸ਼ ਵਿਚਾਰ
0: ਤੇ ਸਾਨੂੰ ਛੱਡ ਕਰਕੇ ਸਾਡੇ ਤੋਂ ਕਾਹਤੋਂ ਦੋਸ਼ ਲਾ ਰਹੇ? ਜੇ ਮਾਤਾ ਜੀ ਨੂੰ ਸੰਗਤਾਂ ਬੇਨਤੀਆਂ ਕਰ ਰਹੀਆਂ, ਜੇ ਸਾਨੂੰ ਛੱਡ ਕੇ ਜਾਓਗੇ ਕੱਲ ਨੂੰ ਸਾਡੇ ਤੇ ਵੀ ਦੋਸ਼ ਆ ਜਾਣਾ ਕਿ ਇੰਨੀ ਸੰਗਤ ਰਹਿਣ ਬਾਵਜੂਦ ਵੀ ਆਪ ਜੀ ਦੀ ਸਾਂਭ ਨਹੀਂ ਕਰ ਸਕੇ, ਆਪ ਜੀ ਨੂੰ ਚੰਗੇ ਤਰੀਕੇ ਨਾਲ ਇੱਥੇ ਜਿਹੜਾ ਹੈ ਉਹ ਰੱਖ ਨਹੀਂ ਸਕੇ, ਸਾਡੇ ਤੇ ਗੱਲ ਬਣ ਕੇ ਆਉਣੀ ਹੈ ਮਾਤਾ ਜੀ, ਇੰਜ ਬੇਨਤੀਆਂ ਕਰ ਰਹੇ ਹਨ। ਜੇ ਕਰਕੇ ਭੁੱਲ ਹੋਈ ਤਾਂ ਅਸੀਂ ਸਾਰੇ ਬਖਸ਼ਾਉਣ ਨੂੰ ਤਿਆਰ ਹਾਂ, ਆਪ ਜੀ ਇਸੀ ਨਗਰ ਦੇ ਵਿੱਚ ਬਸਣਾ ਕਰੋ। ਤੇ ਮਾਤਾ ਜੀ ਉਸ ਸਮੇਂ ਸੰਗਤਾਂ ਨੂੰ ਕਹਿਣ ਲੱਗੇ,
1: ਅਜੀਤ ਸਿੰਘ ਕੋ ਦੁੱਖ
0: ਹੈ, ਕਹਿੰਦੇ ਮੈਨੂੰ ਤੁਹਾਡਾ ਕੋਈ ਦੁੱਖ ਨਹੀਂ, ਤੁਸੀਂ ਆਪ ਜੀ ਸਾਰੇ ਸੰਗਤੀ ਤੌਰ ਤੇ ਆਪ ਜੀ ਸਾਰੇ ਬੇਨਤੀ ਕਰਨ ਆਏ ਹੋ, ਤੁਹਾਡੀ ਗੱਲ ਠੀਕ ਹੈ। ਕਹਿੰਦੇ ਤੁਹਾਡੇ ਤੇ ਅਸੀਂ ਗੁੱਸਾ ਨਹੀਂ ਆ, ਜਿਹੜਾ ਅਜੀਤ ਸਿੰਘ ਜੋ ਪਾਲਕ ਪੁੱਤਰ ਹੈ ਨਾ ਜਿਹਨੂੰ ਅਸੀਂ ਪਾਲਿਆ ਹੈ, ਸਾਡੀ ਇੱਛਾ ਨਹੀਂ ਹੈ ਕਿ ਇਹਨੂੰ ਅਸੀਂ ਵੇਖੀਏ, ਅਸੀਂ ਇਹਨੂੰ ਨਹੀਂ ਵੇਖਣਾ ਚਾਹੁੰਦੇ ਹਾਂ, ਇਹਦਾ ਮੁੱਖ ਵੇਖਣ ਦੀ ਇੱਛਾ ਨਹੀਂ, ਇਹਨੇ ਗੁਰੂ ਅਵਗਿਆ ਕੀਤੀ ਹੈ, ਇਸ ਲਈ ਮੈਂ ਇਸ ਨਗਰ ਵਿੱਚ ਨਹੀਂ ਵਸਣਾ, ਮੈਂ ਛੱਡ ਦੇਣਾ ਹੈ। ਸਾਧ ਸੰਗਤ ਜੀ ਵਾਰ ਵਾਰ ਇਹੀ ਗੱਲ ਜਿਹੜੀ ਅਸੀਂ ਦੱਸ ਰਹੇ ਹਾਂ ਕਿ ਇਹ ਜਿਹੜਾ ਹੈ ਨਾ ਪਾਲਕ ਪੁੱਤਰ ਅਜੀਤ ਸਿੰਘ, ਇਹ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨਹੀਂ, ਇਹ ਦੂਜਾ ਜਿਹਨੂੰ ਮਾਤਾ ਜੀ ਨੇ ਇੱਥੋਂ ਹਜ਼ੂਰ ਸਾਹਿਬ ਤੋਂ ਲੈ ਕਰਕੇ ਬੁਰਹਾਨਪੁਰ ਦਾ ਸੀਗਾ, ਉਹਦਾ ਬੁਰਹਾਨਪੁਰ ਤੋਂ ਹੀ ਲੈ ਕਰਕੇ ਆਏ ਸਨ, ਇੱਥੇ ਨਾਲ ਲੈ ਕਰਕੇ ਆਏ, ਬਾਅਦ ਵਿੱਚ ਦਿੱਲੀ ਲੈ ਕੇ ਗਏ। ਕਹਿੰਦੇ ਸੀ ਮੇਰੇ ਅਜੀਤ ਵਰਗਾ ਹੈ, ਪਰ ਨਾ ਤਾਂ ਸਾਧ ਸੰਗਤ ਜੀ ਅਜੀਤ ਉਹਦਾ ਜਿਹੜਾ ਰੱਖ ਦਿੱਤਾ ਗਿਆ, ਗੁਣ ਨਹੀਂ ਉਹ ਲੈ ਸਕਿਆ, ਉਹਦੀ ਗੱਲ ਚੱਲ ਰਹੀ ਹੈ। ਸੋ ਮਾਤਾ ਜੀ ਕਹਿੰਦੇ ਇਹਦੇ ਵਿੱਚ ਕੋਈ ਗੁਣ ਨਹੀਂ, ਅਸੀਂ ਸੋਚਿਆ ਕਿ ਸਾਡਾ ਪੁੱਤਰ ਹੈ, ਚੰਗੇ ਭਾਈ ਕੰਮ ਦਏਗਾ ਤੇ ਗੁਰੂ ਸਾਹਿਬ ਜੀ ਦਾ ਨਾਂ ਉੱਚਾ ਕਰੇਗਾ, ਸੰਗਤਾਂ ਦੀ ਸਾਂਭ ਕਰੇਗਾ, ਇਹਨੇ ਦੁਖੀ ਨੇ ਬੜੇ ਕਹਿੰਦੇ ਭੈੜੇ ਕਰਮ ਕੀਤੇ ਹਨ, ਅਸੀਂ ਇਹਦੇ ਨਾਲ ਨਹੀਂ ਰਹਿਣਾ ਹੈ,
1: ਸੰਗਤ ਵਿਖੇ ਦੋਸ਼ ਨਹੀਂ ਕੋਈ,
0: ਸੰਗਤਾਂ ਦੇ ਵਿੱਚ ਕੋਈ ਦੋਸ਼ ਨਹੀਂ। ਮਾਤਾ ਜੀ ਹੱਥ ਜੋੜ ਕੇ ਕਹਿਣ ਲੱਗੇ, ਇਹ ਸੰਗਤ ਨਾ, ਇਹ ਸੰਗਤ ਸੰਗਤ ਨਹੀਂ ਹੋਇਆ ਕਰਦੀ, ਜਦੋਂ ਸੰਗਤੀ ਤੌਰ ਤੇ ਕੋਈ ਬੇਨਤੀ ਕਰੇ ਇਹ ਤਾਂ ਗੁਰੂ ਦੇ ਰੂਪ ਬਣ ਕਰਕੇ ਬੇਨਤੀ ਕਰਦੇ ਹਨ, ਜਾਂ ਹੁਕਮ ਹੁੰਦਾ ਹੈ ਸੰਗਤ ਦਾ। ਮਾਤਾ ਜੀ ਕਹਿੰਦੇ ਤੁਸੀਂ ਸੰਗਤ ਹੋ, ਤੁਹਾਡਾ ਕਹਿੰਦੇ ਬੇਨਤੀ ਨਹੀਂ, ਤੁਹਾਡਾ ਤਾਂ ਹੁਕਮ ਚੱਲਦਾ ਹੈ, ਪਰ ਤੁਹਾਡੇ ਵਿੱਚ ਕੋਈ ਦੋਸ਼ ਨਹੀਂ ਹੈ, ਅਸੀਂ ਆਪਣੇ ਇਸ ਪਾਲਕ ਪੁੱਤਰ ਦੇ ਕਰਕੇ ਦੁਖੀ ਹਾਂ, ਇਹ ਬਚਨ ਨਹੀਂ ਮੰਨਦਾ, ਇਸ ਲਈ ਸਾਨੂੰ ਦੁੱਖ ਹੁੰਦਾ ਹੈ, ਇਹਨੇ ਬੜਾ ਜਿਹੜਾ ਹੈ ਕੁਕਰਮ ਕਮਾਇਆ, ਹੁਣ ਕਿਸਾਂ ਦੀ ਬੇਦਬੀ ਕੀਤੀ, ਸੰਗਤਾਂ ਨੂੰ ਦੁੱਖ ਦਿੱਤਾ, ਸਾਨੂੰ ਦੁੱਖ ਦਿੱਤਾ ਹੈ, ਮੈਂ ਕਿਧਰੇ ਔਰ ਰਹਿ ਕਰਕੇ ਆਪਣਾ ਜੀਵਨ ਦਾ ਸਮਾਂ ਬਤੀਤ ਕਰਾਂਗੀ,
1: ਨਿਕਟ ਰਾਖ ਬਸਾਵਾ,
0: ਇਹਨੂੰ ਨੀ ਹੁਣ ਆਪਣੇ ਲਾਗੇ ਜਿਹੜਾ ਲੱਗਣ ਦੇਣਾ, ਨਾ ਤਾਂ ਇਹਨੂੰ ਤੁਸਾਂ ਨੂੰ ਵੀ, ਮੈਂ ਮਾਤਾ ਜੀ ਨੇ ਬੇਨਤੀ ਕੀਤੀ ਹੈ ਕਿ ਤੁਸਾਂ ਨੇ ਵੀ ਇਹਨੂੰ ਮੂਣੀ ਲਾਉਣਾ, ਨਾ ਅੱਜ ਦੇ ਬਾਅਦ ਅਸੀਂ ਵੀ ਨਹੀਂ ਲਾਉਣਾ, ਨਾ ਤਾਂ ਇਹਨੂੰ ਆਪਣੇ ਲਾਗੇ ਕੋਲ ਰੱਖਣਾ ਹੈ, ਇਹਨੂੰ ਛੱਡ ਦਿੱਤਾ ਹੈ,
1: ਸੰਗਤ ਕਰ ਬੰਦ ਬਖਾਨਾ,
0: ਤਾਂ ਸੰਗਤਾਂ ਨੇ ਬੰਦਨਾ ਕੀਤੀ, ਹੱਥ ਜੋੜ ਕੇ ਬੇਨਤੀਆਂ ਕਰ ਰਹੀਆਂ ਹਨ,
1: ਮੈਂ ਦੇਖਣ ਸੁਦ ਕੋ ਪ੍ਰਣ ਠਾਣਾ,
0: ਕਹਿੰਦੇ ਮਾਤਾ ਜੀ ਜੋ ਤੁਹਾਡਾ ਪ੍ਰਣ ਹੈ ਕਿ ਤੁਸੀਂ ਅੱਜ ਤੋਂ ਇਸ ਪਾਲਕ ਪੁੱਤਰ ਨੂੰ ਨਹੀਂ ਵੇਖੋਗੇ, ਜੋ ਤੁਸਾਣੇ ਸਾਨੂੰ ਹੁਕਮ ਦਿੱਤਾ ਅਸੀਂ ਵੀ ਉਸੀ ਹੁਕਮ ਨੂੰ ਮੰਨਾਂਗੇ।
1: ਗੁਰੂ ਮਹਿ ਬਸੋ ਨਿਬਾਹਨ ਕਰੀਐ।
0: ਤੁਸੀਂ ਆਪਣੀ ਗੱਲ ਜਿਹੜੀ ਹੈ ਆਪ ਜੀ ਨੇ ਤਾਂ ਰੱਖੀ, ਹੁਣ ਸਾਡੀ ਗੱਲ ਵੀ ਮੰਨ ਲੈਣਾ ਕਰੋ। ਆਪ ਜੀ ਪੁਰ ਵਿੱਚ ਇਸੀ ਨਗਰ ਵਿੱਚ ਦਿੱਲੀ ਵਿੱਚ ਰਹਿ ਕਰਕੇ ਸੰਗਤਾਂ ਨੂੰ ਜਿਹੜਾ ਹੈ ਉਪਦੇਸ਼ ਦੇਣਾ ਕਰੋ। ਆਪਣੇ ਮਨ ਵਿੱਚ ਮਾਤਾ ਜੀ ਗੁੱਸਾ ਨਾ ਮਨਾਓ। ਕਿਧਰ ਔਰ ਜਾਣ ਦਾ ਮਨੋਰਥ ਜੋ ਹੈ, ਜੋ ਤੁਹਾਡੀ ਇੱਛਾ ਹੈ ਇਸ ਨਗਰ ਨੂੰ ਛੱਡਣ ਦੀ, ਉਹ ਆਪ ਜੀ ਆਪਣੇ ਮਨ ਦੀ ਇੱਛਾ ਛੱਡ ਦੇਣਾ ਕਰੋ। ਤੇ ਜੋ ਵੀ ਸੰਗਤ ਤੋਂ ਕਾਰ ਇਕੱਠੀ ਹੋਵੇਗੀ, ਸੇਵਾ ਇਕੱਠੀ ਹੋਵੇਗੀ, ਤੇ ਉਹ ਅਸੀਂ ਤੁਹਾਨੂੰ ਇਕੱਠਾ ਕਰਕੇ ਦਿਆਂਗੇ। ਤੁਸੀਂ ਆਪਣਾ ਕਿਧਰੇ ਔਰ ਘਰ ਬਣਾ ਲਓ, ਉੱਥੇ ਆਪ ਜੀ ਰਹਿਣਾ ਕਰੋ, ਨਗਰ ਵਿੱਚ ਦਿੱਲੀ ਵਿੱਚ ਹੀ ਰਹੋ, ਦਿੱਲੀ ਛੱਡ ਕੇ ਨਾ ਜਾਣਾ ਕਰੋ। ਇਵੇਂ ਦਿੱਲੀ ਦੀਆਂ ਸੰਗਤਾਂ ਨੇ ਬੇਨਤੀਆਂ ਕੀਤੀਆਂ, ਪਰ ਮਾਤਾ ਜੀ ਦਾ ਸਾਧ ਸੰਗਤ ਜੀ ਹੁਣ ਮਨ ਨਾਲ ਉਚਾਟ ਹੋ ਗਿਆ। ਕਾਰਨ ਇਸਨੇ ਐਸਾ ਜਿਹੜਾ ਕੰਮ ਕੀਤਾ, ਮਾਤਾ ਜੀ ਦੀ ਇੱਛਾ ਨਹੀਂ ਸੀ ਇਹਨੂੰ ਮੁੱਖ ਲਾਉਣ ਦੀ, ਇਹਨੂੰ ਮੂੰਹ ਲਾਉਣ ਦੀ, ਸੋ ਇਹਨੂੰ ਮਾਤਾ ਜੀ ਨੇ ਛੱਡਤਾ। ਅਤੇ ਆਪ ਮਾਤਾ ਜੀ ਅੱਗੇ ਫਿਰ ਮਥੁਰਾ ਨੂੰ ਜਾਣਗੇ। ਉੱਧਰ ਜਾ ਕਰਕੇ ਮਾਤਾ ਜੀ ਨੇ ਔਰ ਬੇਅੰਤ ਕਾਰਜ ਕੀਤੇ, ਸਿੱਖ ਸੰਗਤਾਂ ਨੂੰ ਜੋੜਿਆ ਹੈ। ਸੋ ਇਵੇਂ ਮਾਤਾ ਸੁੰਦਰ ਕੌਰ ਜੀ ਬੇਅੰਤ ਹੀ ਆਪ ਜੀ ਸੰਗਤਾਂ ਨੂੰ, ਸਿੱਖਾਂ ਨੂੰ ਜੋੜ ਕਰਕੇ, ਵੇਖੋ ਮਾਤਾਵਾਂ ਨੇ ਵੀ ਸਾਡੇ ਐਸਾ ਜਿਹੜਾ ਹੈ ਕੰਮ ਕੀਤਾ। ਜਦੋਂ ਪਾਤਸ਼ਾਹ ਮਹਾਰਾਜ ਜੀ ਸਰੀਰ ਕਰਕੇ ਨਹੀਂ ਸਨ, ਤਾਂ ਮਾਤਾ ਜੀ ਨੇ ਬਾਗਡੋਰ ਸਾਂਭ ਕਰਕੇ ਅੱਜ ਜੋ ਸਿੱਖੀ ਦੀ ਮਰਿਆਦਾ ਅਤੇ ਬੜਾ ਕੁਛ ਜਿਹੜਾ ਹੈ, ਜਿਵੇਂ ਅੱਗੇ ਜੱਸਾ ਸਿੰਘ ਆਲੂ ਵਾਲਿਆਂ ਨੂੰ ਤਿਆਰ ਕਰਨਾ, ਅਤੇ ਇਵੇਂ ਭਾਈ ਮਨੀ ਸਿੰਘ ਜੀ ਨੂੰ ਹੁਕਮਨਾਮੇ ਭੇਜ ਕਰਕੇ ਉਹਨਾਂ ਨੂੰ ਤੋਂ ਜਿਹੜਾ ਹੈ ਅੰਮ੍ਰਿਤਸਰ ਦਾ ਪ੍ਰਬੰਧ ਕਰਵਾਉਣਾ, ਤਖਤਾਂ ਦਾ ਪ੍ਰਬੰਧ ਕਰਵਾਉਣਾ, ਇਹ ਸਭ ਕੁਛ ਮਾਤਾ ਸੁੰਦਰ ਕੌਰ ਜੀ ਨੇ ਕੀਤਾ। ਸੋ ਬਹੁਤ ਸਾਧ ਸੰਗਤ ਜੀ ਤਿੰਨਾਂ ਦਾ ਪੰਥ 'ਤੇ ਦੇਣ ਹੈ। ਉਹ ਮਾਤਾ ਜੀ ਸਾਂਭ ਰਹੇ ਨੇ, ਕਿਵੇਂ ਕਿਵੇਂ ਸਾਂਭ ਰਹੇ ਨੇ ਉਹ ਕਵੀ ਜੀ ਅੱਗੇ ਦੱਸ ਰਹੇ ਨੇ। ਉਹ ਆਪਾਂ ਅਗਲੇ ਵਿਚਾਰ ਆਉਣ ਵਾਲੇ ਅਗਲੇ ਦੀਵਾਨ ਵਿੱਚ, ਅਗਲੇ ਕਥਾ ਵਿੱਚ ਸਰਵਣ ਕਰਾਂਗੇ। ਇੱਥੇ ਹੀ ਸਮੇਂ ਦੀ ਸਮਾਪਤੀ ਹੈ। ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣਾ, ਸਾਧ ਸੰਗਤ ਗੁਰੂ ਸਾਹਿਬ ਬਖਸ਼ਣ ਜੋਗੇ ਬਖਸ਼ ਲੈਣਾ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ

ਗਰੀਬ ਨਿਵਾਜ ਅੰਤਰ ਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਮਹਾਨ ਪਾਵਨ ਪਵਿੱਤਰ ਸਥਾਨ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਨਗਰ ਸਾਹਿਬ ਜੀ ਵਿਖੇ ਸੰਧਿਆ ਵੇਲੇ ਗੁਰੂ ਇਤਿਹਾਸ ਦੇ ਕਥਾ ਦੀ ਹਾਜ਼ਰੀ ਭਰਦੇ ਹੋਏ ਕਿੰਨੀ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨਾ ਤਿਲ ਫੁੱਲ ਭੇਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਕਾਰਜ ਰਾਸ ਕਰਨੇ ਯਾਤਰਾ ਸਫਲੀ ਕਰਨੀ ਹਰ ਮੈਦਾਨ ਫਤਿਹ ਕਰਨਾ ਸੁੱਖ ਹੋਵੇ ਨਾਮ ਚਿਤਾਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ

ਜਾ ਸੁਲਤਾਨ ਹੋਈ, ਤੂੰ ਕਰਤਾ ਕਰਨਾ ਮੈਂ ਨਾਹੀਂ ਜਾ ਹੁਕਰਨ ਹੋਈ। ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ, ਲੱਖਿਆ ਰਹਾਓ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲਕਲਾ।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਏ ਨ ਜਾਣੈ ਤੇਰਾ ਕੀਤਾ, ਕੇ ਵੱਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਦਵਿਣ ਸਿੱਧੀ ਕਨੈ ਨ ਪਾਈਆ, ਕਰਮ ਮਿਲੈ ਨਾਹੀ ਠਾਕਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੋਂ ਦੇਹ

ਮਾਈ ਸਾਚਾ ਸਾਹਿਬ ਸਾਚੈ ਨਾਇ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ

ਭਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਦ੍ਰਿਗ ਜੀਵੈ ਦ੍ਰਿਗ ਜੀਵਾਸ ਜਿਨ ਹਰ ਜਿਨ ਸਤਿਗੁਰ ਸੰਗਤ ਪਾਈ ਤਿਨ

ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਸਭ ਧਿਆਵਹਿ ਸਭ ਧਿਆਵਹਿ ਤੁਦ ਜੀ ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘੜ ਘੜ ਅੰਤਰ ਸਰਵ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਦ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਹਿ ਤੁਦ ਜੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਤੁਦ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ। ਜਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਖ ਅਨੇਕ।

ਕਰਹਿ ਸੋਈ ਤੁਦ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੀ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤਾ ਭਾਵੈ ਸੋਈ ਥੀਸੀ ਜੋ ਤੂੰ ਦਹਿ ਸੋਈ ਹਾਂ ਪਾਈ ਰਹਾ ਸਭ ਤੇਰੀ ਤੂੰ ਸਭ ਨੀ ਧਿਆਇਆ ਜਿਸਨੂੰ ਕਿਰਪਾ ਕਰੈ ਤਨ ਨਾਮ ਮ੍ਰਿਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇਆ ਤਦ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸ

ਸਦ ਹੀ ਆਖ ਵਖਾਣੈ ਜਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖਹਿ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਬਹੁਰ ਅਸੁਰ ਕਾ ਕਾਟ ਸਮਾਥਾ ਸ਼੍ਰੀ ਅਸਕੇਤ ਜਗਤ ਕੇ ਨਾਥਾ ਦੁੱਤੇਬਾਨ ਸੌ ਦਵਰ ਕਰ ਕਾਟ ਦਿਓ ਅਸਧੁਜ ਨਰ ਨਾਹਰ ਪੁਨਰਾ ਛਸਕਾ ਕਾਟਾ ਸੀਸਾ ਸ਼੍ਰੀ ਅਸਕੇਤ ਜਗਤ ਕੇ ਈਸਾ ਓਪਨ ਬ੍ਰਿਸ਼

ਦੀਪ ਨਵਾਜਾ ਅਖਲ ਭਵਨ ਕੀ ਸਿਰਜਨ ਹਾਰੇ ਦਾਸ ਜਾਨ ਮੁਹਿ ਲਿਹੁ ਉਬਾਰੇ ਕਬ ਉਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦਰਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਅਪਨਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹਾਥ ਦੈ ਮੋਹਿ ਬਚਾਓ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਖ ਸਭੈ ਕਰ ਤਾਰਾ ਮੋਰ ਛਾਨਜ ਕਰ ਦੈ ਕਰੀਐ ਸਭ ਬੈਰਨ ਕਉ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਵਰੀਐ ਊਜੋ ਸਦਾ ਹਮਾਰੇ ਪੱਛਾ ਸ਼੍ਰੀ ਅਸਧੁਜ ਜੂੰ ਕਰੀਅਹੁ ਰੱਛਾ ਰਾਖ ਲਿਹੋ ਮੁਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਪਪਧਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਗਾਸਾ ਸਕਲ ਕਾਲ ਕਾ ਕੀਆ ਤਮਾਸਾ ਜਮ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ।

ਜੋ ਦੇਵ ਦੈਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਣ ਕੋ ਸਿਵ ਗੁਣ ਸੁਖ ਦੀਓ ਸਤਰਣ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਯਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਾ ਬੁਧ ਕਰਖ ਕਰਾ ਕਰ ਤਾਰਾ ਪ੍ਰਜਾ ਧਰ ਤਬ ਦੇਹੇ ਅਪਾਰਾ ਜਬ ਆਕਰਖ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇ ਧਰ ਸਭ ਹੋ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ

ਜਿਤ ਮੈਂ ਜੁਦ ਵਿਚਾਰੇ ਦੇਹ ਅਨਤ ਨਨਤ ਰਹਿ ਜਸ ਨਾਉ ਚੜੇ ਭਵ ਸਾਗਰ ਤਾਰੇ ਧੀਰਜ ਰਾਮ ਬਣਾਏ ਇਹ ਤਨ ਬੁੱਧ ਸੋ ਦੀਪਕ ਜਿਉ ਜਿਆਰੇ ਗਿਆਨ ਕੀ ਬਡਨੀ ਮਨੋ ਹੱਥ ਲੈ ਕਾਤਰ ਤਾਕੁਤ ਵਾਰ ਬੁਹਾਰੇ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਕਤ ਨੇਤ ਸੁਰਗ ਬਾਸ ਰਗਬਰ ਕਰਾ ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਨੈ ਅਰ ਗਾਵੈ ਦੁਖ ਪਾਪ ਤਹ ਨਿਕਟ ਨ ਆਵੈ ਬਿਸ਼ਨ ਭਗਤ ਕੀ ਏ ਫਲ ਹੋਈ ਆਦ ਬਿਆ ਛੁਐ ਸਕੈ ਨ ਕੋਈ ਸਮ ਸਤਰੈ ਸੈਸ ਪਚਾਵਨ ਹਾੜ ਵਧੀ ਪ੍ਰਥਮ ਸੁਖ ਦਾਵਨ।

ਨਾਲੇ ਹਰ ਨਾਲ ਰਹੋ ਤੋ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾ ਗਲਾਂ ਸਮਰਤ ਸੁਆਮੀ ਸੋ ਕਿਉ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੀ ਸਾਹਿਬਾ ਕਿਆ ਨਾਹੀ ਘਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਨ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣ ਹੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਦੁਰਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹ

ਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ ਉਥੈ ਤੇਰੇ ਰੱਖ ਅਗਨੀ ਉਦਰ ਮਾਹੇ। ਸੁਣ ਕਹਿ ਜਮਕੇ ਦੂਤ ਨਾਏ ਤੇਰੇ ਛੱਡ ਜਾਹੇ, ਭਾਉ ਜਲ ਬਖਮ ਅਸਗਾਹ।

ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ, 40 ਮੁਕਤਿਓ, ਸਰਬ ਸ਼ਹੀਦੋ ਮਰੀਦੋ, ਸਚਿਆਰਿਓ ਪਿਆਰਿਓ, ਸਭ ਤਾਈ ਹੋਏ ਸਹਾਇ। ਸਲੋਕ ਮਹੱਲਾ ਦੂਜਾ, ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਤਿਸੈ ਅੱਗੇ ਨਾਨਕਾ ਖਲੈ ਕੀਚੇ ਅਰਦਾਸ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੀ ਅਰਦਾਸ, ਸ਼੍ਰੀ ਵਾਹਿਗੁਰੂ ਜੀ ਕੇ ਪਾਸ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਬਿਰਦ ਕੀ ਪੈਜ ਰਹੇ ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕਾ ਮਨ ਨੀਵਾ, ਮਤ ਉੱਚੀ ਮਤ ਪਤਕਾ ਰਾਖਾ ਆਪ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਗ ਫਤਿਹ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ। ਖਾਲਸੇ ਜੀ ਕੋ ਨਾਮ ਦਾਨ, ਸਖੀ ਦਾਨ, ਗੁਰਮਤਿ ਦਾਨ, ਬੁੱਧ ਵਿਵੇਕ ਰਹਿਤ ਰਿਛਾ ਦਾਨ, ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮਿਲੇ, ਬੋਲੋ ਜੀ। ਸ਼੍ਰੀ ਅਕਾਲ ਤਖ਼ਤ ਸਾਹਿਬ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖਡੂਰ ਜੀ, ਗੁਰੂ ਕੀ ਬੌਲੀ, ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ, ਦਰਸ਼ਨ ਦਾਰ ਮਿਲੇ, ਬੋਲੋ ਜੀ। ਹਮ ਜੀ ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੇ ਜੀ, ਤਖ਼ਤ ਕੇਸਗੜ੍ਹ ਸਾਹਿਬ, ਅਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧਮਤਾਨ ਜੀ, ਮੁਕਤਸਰ ਜੀ, ਪੌਂਟੇ ਜੀ, ਤਖ਼ਤ ਪਟਨਾ ਸਾਹਿਬ, ਹਰਿਮੰਦਰ ਦਿੱਲੀ, ਮਹਿਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮਿਲੇ, ਬੋਲੋ ਜੀ। ਭਗੌੜ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣਮੋਚਨ ਜੀ, ਨਾਨਕ ਮੱਤੇ ਜੀ, ਤਿਲਗੰਜੀ ਜੀ, ਨਾਨਕ ਜੀਰਾ ਜੀ, ਸ਼ਿਕਾਰਘਾਟ ਜੀ, ਹੀਰਾਘਾਟ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਸ਼੍ਰੀ ਗੰਗਾ ਜੀ, ਗੋਦਾਵਰੀ ਜੀ ਕੇ ਇਸ਼ਨਾਨ, ਦਰਸ਼ਨ ਦਾਰ ਮਿਲੇ, ਬੋਲੋ ਜੀ। ਸਰਬਤਮ ਖਾਲਸੇ ਜੀ ਕੋ ਨਗਾਰਿਆ, ਨਿਸ਼ਾਨ ਸਾਹਿਬਾਂ ਸੰਜੁਗਤ, ਤਖ਼ਤ ਸੱਚਖੰਡ ਸ਼੍ਰੀ ਅਦੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮਿਲੇ, ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਬੋਲੋ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਬੋਲੋ ਜੀ, ਬੋਲੋ ਜੀ, ਬੋਲੋ, ਬੋਲੋ ਜੀ, ਸ਼੍ਰੀ ਵਾਹਿਗੁਰੂ ਜੀ। ਜੀ ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਧਰ ਰਹਿਰਾ ਸਾਹਿਬ ਜੀ ਕੀ ਅਰਦਾਸ, ਅਖਰ ਵਾਧਾ ਘਾਟਾ ਬੂਲ ਚੁੱਕ ਮਾਫ ਕਰਨਾ, ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਏ ਬੰਧਾਉਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬਤ ਕਾ ਭਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜਨੀ ਸਹਿ ਭੈਣ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਭੀ ਮਹਿਲੇ ਪਹਿਲੇ ਲਿਖੇ ਟੁੰਡੇ ਸਰਾ ਜੀ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੂ ਆਪਣੇ ਦੇਹੋ ਇਸ ਦੁਆਰ ਜਿਨ ਮਾਨਸ ਦੇ ਤੀ ਕੀ ਕਰਤਨਾ ਲਾਗੀ ਵਾਰ ਮਹੱਲਾ ਦੂਜਾ ਜੇ ਸਚੰਦਾ ਹੋਏ ਸੁਰ ਚੜੇ ਹਜ਼ਾਰ ਵੇਤੇ ਚਾਨਣ ਹੁੰਦੇ ਆ ਗੁਰੂ ਗੁਰੰਦਾਰ ਮਹੱਲਾ ਪਹਿਲਾ
1: ਨਾਨਕ ਗੁਰੂ ਨਾ ਚੇਤਨੇ ਮਨੇ ਆਪਣੇ ਸੁਚੇਤ ਛੁੱਟੇ ਤੇ ਲਿਪੋ

0: ਪਹਿਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋਕ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਬਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੇ ਦਾਖਲ ਕਰੋੜ ਸੱਚੇ ਸਪਤਾਨ ਸੱਚੇ ਸਬਜੋਰ ਸੱਚੀ ਤੇਰੀ ਸਿਫ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚੇ ਆਇਨ ਸੱਚ ਜੋ ਮਰ ਜਾ ਮੈਂ ਸੋ ਕਾਚ ਕਾਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾ ਵੱਡੀ ਵਡਿਆਈ ਜਾਂ ਸਚਨਿਆ ਵੱਡੀ ਵਡਿਆਈ ਜਾਂ ਨਿਚਲਥਾ ਵੱਡੀ ਵਡਿਆਈ

ਹਲਿਆ ਉਤੇ ਸਚ ਹੀ ਸਚ ਨਿਬੜੇ ਚੁਣ ਵਕੜੇ ਜਜਮਾਲਿਆ ਕੌਣ ਪੈਨ ਕੁੜੇ ਅਰਮੋ ਕਾਲੇ ਦੁੱਧ ਚਾਲੀਆਂ ਤੇਰੇ ਨਾਰ ਤੇ ਸੇਜਣ ਗਏ ਹਾਰ ਗਏ ਸਠਗਣ।

ਸਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਉਹ ਵਿਸਮਾਦ ਰੰਗ ਵਿਸਮਾਦ ਅੰਗ ਫਿਰ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖਿਦੇਵੜਾ ਵਿਸਮਾਦ ਧਰਤੀ ਵਿਸਮਾਦ ਪ੍ਰਾਣੀ ਵਿਸਮਾਦ ਸਾਜਾ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸੁਖ ਵਿਸਮਾਦ ਸਾਲਾ ਵਿਸਮਾਦ ਉਜੜ ਵਿਸਮਾਦ ਰਾ ਵਿਸਮਾਦ ਨੇੜੇ ਵਿਸਮਾਦ ਦੂਰ

0: ਕੁਦਰਤ ਜੇ ਜਹਾਨ, ਕੁਦਰਤ ਨੇ ਕਿਹਾ ਕੁਦਰਤ ਵਧਿਆ, ਕੁਦਰਤ ਮਨ ਬਿਮਾਨ, ਕੁਦਰਤ ਪੌਣ ਪਾਣ ਬੈਸੰਤਰ, ਕੁਦਰਤ ਧਰਤੀ ਖਾ
1: ਸਤਿ ਕਦਰ ਕਰਤਾ।

ਭਾਵੇਂ ਭਾਵੇਂ ਸਦਵਾਨ ਭਾਵੇਂ ਚੱਲੇ ਲੱਖ ਦਰਿਆ ਭਾਵੇਂ ਜੰਗਲ ਕਟੇ ਵਿਕਾਰ ਭਾਵੇਂ ਧਰਤੀ ਦੱਬੀ ਭਾਰ ਭਾਵੇਂ ਚ ਮਿਫਰ ਸਿਰ ਪਾਰ ਭਾਵੇਂ ਚ ਰਾਜਾ ਤਰਮ ਦਵਾ ਭਾਵੇਂ ਸੂਰਜ ਭਾਵੇਂ ਚੰਦ ਕਾ ਕਰੋ ਸੁਲਤਾਨ ਭਾਵੇਂ ਚ ਦੂਸਰਨਾਥ ਭਾਵੇਂ

ਪਹਿਲਾ ਪਹਿਲਾ ਘੜੀਆਂ ਸਭੇ ਗੋਪੀਆਂ ਪੈਰ ਕਰਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਸਰ ਚੰਦ ਸਰ ਜਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਜਨ ਜਾ ਨਾਨਕ ਉਸੇ ਗਿਆਨ ਵਿਹੁਣੀ।

0: ਕਿ ਆ ਸਕਲ ਜਾਨ ਸੇਵਕ ਸੇਵਕਰਮ ਚੜਾ ਪਿਉ ਨਿਰੰਜਨਾ ਮਚਾਓ ਸਿੱਖਿ ਸਿੱਖਿਆ ਗੁਰ ਵਿਚਾਰ ਨਦਰਿ ਕਰਮ ਲੰਘਾਇ ਪਾਰ
1: ਚੱਕੀ ਚੱਕ ਤਲਵਾਰ ਲੈ ਬੋਤਾ ਨੰਤੇ ਲੱਟ ਮਾਦਾ ਨਿੰਗਾ ਪੰਕਿ ਪੋਜਾ ਲੈ ਨਸਾ ਸੂਏ ਚੜ ਭਵਾਈ ਅਜੰਤ ਨਾਨ ਭੁੰਦੀ ਆਗ ਨਤ ਨਾਂਤੇ ਬੰਧਨ ਬੰਦ ਭਵਾਇ ਸੋਏ ਪੈ ਕਿਰਤਨ ਚ ਸਭ ਕੋਈ ਨੱਚਣ ਚਾਸੇ ਚਲੇ ਸੇ ਰੋਏ ਉੱਡ ਨਾ ਜਾਏ ਸਿੱਧ ਨਾ ਹੋ ਨੱਚਣ ਕੁ

ਪਹਿਲਾਂ ਮੁਸਲਮਾਨਾਂ ਸਿਵ ਸਰੀਰ ਪਰ ਪਕਰਾ ਵਿਚਾਰ ਬੰਦੇ ਸਜੇ ਪੈਜਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਈ ਸਲਾਮ ਦਰਸ਼ਨ ਵਪਾਰ ਤੀਰਤ ਨਾਵਿਆਰ ਚਾ ਪੂਜਾ ਕਰਵਾਸ ਬੇਕਾਰ ਜੋਗੀ ਸੁਨ ਧਿਆਵ ਜਿਤੇ ਅਲਖ ਨਾਮ ਕਰਤਾਰ ਸੁਖਮ ਮੁਰਤ ਨਾਮ ਨਿਰੰਜਨ ਕਾਕਾਰ ਸਤੀਆ ਮਨ ਸੰਤੋ ਖੁਬਜੇ ਦੇਣੇ ਕੇ ਵਿਚਾਰ ਦੇ ਦੇਵੇਂਗੇ ਸਹਿਸਾ ਗੁਣਾ ਸੁਭ ਕਰੇ ਸੰਸਾਰ ਚੋਰਾ ਜਾਰਾਂ ਤੇ ਕੁੜਿਆਰਾ ਖਾਰਾ ਬਾਵੇ ਕਾਰ ਇੱਕ ਹੁੰਦਾ ਖਾ ਚਲੇ ਥਾ ਜਨਾਬੇ ਕਾ ਇਕਾਰ ਚਲ ਚਲ ਜੀਆਂ ਪੁਰੀਆਂ ਲਵਾ ਆਕਾਰਾ ਆਕਾਰ ਓ ਜਾ ਕਿਸ ਤੋਂ ਜਾਣੇ ਤਨਾਵੇ ਤੇਰੀ

ਹਾਂ ਵਿੱਚ ਹੱਸੇ, ਹਾਂ ਵਿੱਚ ਰੋਏ, ਹਾਂ ਵਿੱਚ ਭਰੀਏ, ਹਾਂ ਵਿੱਚ ਧੋਵੇ, ਹਾਂ ਵਿੱਚ ਜਾਤੀ ਜਿਨ ਸਿਖੋਵੇ, ਹਾਂ ਵਿੱਚ ਮੂਰਖ, ਹਾਂ ਵਿੱਚ ਸਿਆਣਾ, ਮੁੱਖ ਮੁੱਖੀ ਸਾਰ ਨਾ ਜਾਣਾ, ਹਾਂ ਵਿੱਚ ਮਾਇਆ, ਹਾਂ ਵਿੱਚ ਛਾਇਆ, ਹਾਂ ਮੈਂ ਕਰਕਟ ਜੰਤ ਪਾਇਆ, ਹਾਂ ਮੈਂ ਬੁਝੇ ਤਾਂ ਦਰ ਸੁਝੇ, ਗਿਆਨੀ ਹੋਣਾ ਤਖਤ ਲੁਝੇ, ਨਾਨਕ ਹੁਕਮੀ ਲਿਖੇ ਲੇ ਜਿਹਾ ਵੇਖੇ ਤਿਹਾ।

ਮਹੱਲਾ ਪਹਿਲਾ ਬੁਰਖਾਂ ਬੁਰਖਾਂ ਤੀਰਥਾਂ ਤਰਾਵੇਂ ਗਾ ਖੇਤਾ ਦੀਪਾਲਵਾ ਮੁੰਡਲਾ ਖੰਡਾਵਰ ਪੰਡਾ ਮੰਡਲ ਜੀ ਰਜ ਪਜਾ ਖਾਣੀ ਸੇਜਾ ਸੁਮੀ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜਨਤ ਪਾ ਕੇ ਸੰਭਾਲੇ ਸਮਨਾ ਜਿਨ ਕਰਤੇ ਕਰਨਾ ਕੀਆ ਚਿੰਤਾ ਵੇ ਕਰਨੀਤਾ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਤੇ ਸਿਵਾਰੀ ਸਾਸਤਿਸ ਦੱਸਦੇ ਬਾਣਿਆ ਭਗ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤੱਕ ਮਹੱਲਾ ਪਹਿਲਾ।

ਪੜਪੜ ਗੜੀ ਲਦੀਏ ਪੜਪੜ ਭਰੀਏ ਸਾਥ ਪੜਪੜ ਬੇੜੀ ਪਾਈਏ ਪੜਪੜ ਗੜੀਏ ਖਾਥ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਅਮਾਸ ਪੜੀਏ ਜੇਤੀ ਯਾਰ ਜਾ ਪੜੀਏ ਜੇਤੇ ਸਾਸ ਨਾਨਕ ਲਿਖੇ ਇੱਕ ਗੱਲ ਹਰ ਹਮੇ ਝਗੜਾ ਚਾਹਕ ਮਹੱਲਾ ਪਹਿਲਾ।

ਮਲਖਾਇ ਸਿਰ ਸ਼ਾਇ ਪਾਇ ਮੂਰਖ ਅੰਧੇ ਪੁੱਤ ਗਵਾਏ ਵਿਣ ਨਾ ਵੇ ਕਿਸ ਤਾਇ ਨਾ ਪਾਈ ਰਹਿ ਬਿਵਾਣੀ ਮੁੜ ਮਸਾਣੇ ਅੰਧ ਨਾ ਜਾਣੇ ਪ੍ਰਭ ਸਤਾਣੇ ਸਤਿਗੁਰ ਬੇਟੇ ਸੁਖ ਪਾਏ ਹਰ ਕਾਨ।

ਪਹਿਲਾਂ ਪਹਿਲਾਂ ਸੱਚ ਕਾਲ ਕੁਰਤ ਅਕਲ ਕਾਲ ਖਵੇ ਤਾਲ ਬੀਓ ਵਿੱਚ ਪਤ ਲੈ ਗਏ ਆਪਣੇ ਕੋਏ ਦਾਲ ਜੇ ਖੋਏ ਤਾਂ ਗੁਰਤੀ ਥੋ ਨਾਨ ਪਾਏ ਵਾਰਾ ਗੁਰ ਰੰਗਣਾ ਸੋਏ ਪੈ ਵਿੱਚ ਖਮਚਾਈ ਸੰਪਾਤਨ ਹੋ ਨਾਨਕ ਭਗਤੀ ਜੇ ਰਪੇ ਕੁੜੇ ਸੋਏ ਨਾ ਕੋਏ ਮਹੱਲਾ।

धर्मी धर्म करे गावा मंगे मुख द्वार जति सदावे।

0: ਹੈ ਸਿਸ ਜਮਾ ਕੇ ਅਥੀਏ ਜਾਂ ਹਿਰਦੈ ਕਸੂਦੇ ਜਾ ਮਹੱਲਾ ਪਹਿਲਾ
1: ਪੜ ਪੁਸਤਕ ਸੁੰਦੇ ਆ ਪਾਦਮ ਸਿਲ ਪੁਜ ਸਬਕ ਸਮਾਦਮ ਕੁ ਜੋਟ ਬਿਬਕਨ ਸਾਰ ਅੰਤਰ ਪਾਦ ਗਲ ਵਿਚਾਰੰ ਗਲ ਮਾਲਾ ਤਿਰਕ ਲਾਟੰ ਦੋ ਦੋਤੇ ਬਸਤਰ ਕਪਾਟੰ ਜੇ ਜਾਨਸ ਵਰਮ ਕਰਮ ਸਭ

ਪਹਿਲਾ ਜੇਕਰ ਸਤਮਨੀ ਸਤ ਸਤਫ ਗਹਿ ਅਤੇ ਲੱਕੜੀ ਅੰਦਰ ਕੀੜਾ ਹੋ ਜੇਤੇ ਦਾਣਿਆਂ ਕੇ ਜੀਆ ਬਾਜ ਨਾ ਕੋ ਪਹਿਲਾ ਪਾਣੀ ਜਿਵੇਂ ਜਿਥਰਿਆ ਸਪੋ ਸੁੱਤ ਕਿਉਂਕਿ ਰੱਖੀਏ।

ਪਹਿਲਾਂ ਸੱਚਾ ਫਿਰ ਸੱਚਾ ਬੇਟਾ ਸੱਚਾ ਅੱਗੇ ਰੱਖਿਆ ਕੋਈ ਨਾ ਫਿਟ ਜਾਏ ਸੱਚਾ ਕਿ ਜਿਵੇਂ ਲੱਗਾ ਪਰਸਲ ਕਹਤੀ ਜਾਏ ਸੱਚਾ ਕਿਸੇ ਲਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਬਸੰਤ ਦੇਵਤਾ ਪੰਜਵਾਂ ਪੈ ਕਿਰਤ ਤਾਂ ਹਵਾ ਪਾਕ ਪਵਿੱਤ ਪਾਪੀ ਸਿਵਤਨ ਗੜਿਆ ਥਕਾ